ਰਸਨਾ ਬਿਆਨ ਨਹੀਂ ਕਰ ਸਕਦੀ, ਕਿਉਂਕਿ ਉਸ ਮੌਜ ਦਾ ਕੋਈ ਇਸ਼ਾਰਾ ਹੋਵੇ, ਕੋਈ ਮਿਸਾਲ ਹੋਵੇ ਦੁਨੀਆਂ ਤੇ, ਤਾਂ ਉਹਦੀ ਮਿਸਾਲ ਦੇ ਕੇ ਸਮਝਾਇਆ ਜਾ ਸਕਦਾ। ਕਬੀਰ ਜੀ ਨੂੰ ਪੁੱਛਿਆ ਸੀ ਭਾਈ ਤੁਸੀਂ ਸਵਰਗ ਵੀ ਨਿੰਦ ਦਿੱਤੇ, ਨਰਕ ਵੀ ਨਿੰਦ ਦਿੱਤੇ, ਤੇ ਚਰਨਾਂ ਦੀ ਮੌਜ ਨੂੰ ਤੁਸੀਂ ਬੜਾ ਬਿਆਨ ਕਰਦੇ ਹੋ, ਉਹ ਮੌਜ ਹੈ ਕੈਸੀ ਭਲਾ ਦੱਸੋ ਤਾਂ ਸਹੀ। ਕਬੀਰ ਜੀ ਕਹਿਣ ਲੱਗੇ ਕੋਈ ਇਸ ਧਰਤੀ ਤੇ ਮਿਸਾਲ ਨਹੀਂ ਹੈ ਜਿਹਦੀ ਮਿਸਾਲ ਦੇ ਕੇ ਮੈਂ ਤੁਹਾਨੂੰ ਸਮਝਾ ਸਕਾਂ ਬਈ ਚਰਨਾਂ ਦੀ ਮੌਜ ਕੈਸੀ ਹੈ। ਚਰਨ ਕਮਲ ਕੀ ਮੌਜ ਕੋ ਕਹੂ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਜੇ ਮੈਂ ਕੋਈ ਮਿਸਾਲ ਦੇ ਕੇ ਚਰਨਾਂ ਦੀ ਮੌਜ ਨੂੰ ਬਿਆਨ ਕਰ ਵੀ ਦੇਵਾਂ, ਉਹ ਸੁਭਾਏਮਾਨ ਨਹੀਂ ਹੋਵੇਗਾ, ਕਿਉਂਕਿ ਚਰਨਾਂ ਦੀ ਮੌਜ ਨੂੰ ਕੌਣ ਦੱਸੇਗਾ। ਕਹਿ ਕਬੀਰ ਗੁੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਏ, ਗੁੰਗੇ ਨੂੰ ਮਿਠਿਆਈ ਖਵਾ ਦਿਓ ਤਾਂ ਉਹ ਕੀ ਦੱਸੇਗਾ, ਕੱਛਾ ਹੀ ਮਾਰੇਗਾ ਨੱਚੇਗਾ, ਪਰ ਮੂੰਹ ਬਿਆਨ ਨਹੀਂ ਕਰ ਸਕੇਗਾ। ਜਿਹੜੇ ਗੁਰੂ ਕੇ ਲਾਲ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਆਨੰਦ ਮਾਣਦੇ ਹਨ, ਗੁਰੂ ਕੇ ਸ਼ਬਦ ਰੂਪੀ ਚਰਨਾਂ ਨੂੰ ਹਿਰਦੇ ਵਿੱਚ ਵਸਾਉਂਦੇ ਹਨ, ਇਹ ਮੌਜ ਉਹਨਾਂ ਨੂੰ ਪਤਾ ਹੈ ਬਈ। ਜੇ ਤੂੰ ਵੀ ਉਸ ਮੌਜ ਨੂੰ ਮਾਣਨਾ ਚਾਹੁੰਦਾ, ਉਸ ਦਾ ਆਨੰਦ ਵੇਖਣਾ ਚਾਹੁੰਦਾ, ਤਾਂ ਫਿਰ ਮਿਹਨਤ ਕਰਨੀ ਪਵੇਗੀ ਬਾਈ, ਜੁੜਨਾ ਪਵੇਗਾ ਗੁਰੂ ਦੇ ਚਰਨਾਂ ਵਿੱਚ। ਕਹਿ ਬੇ ਕੋ ਸੋਭਾ ਨੇ, ਜੇ ਮੈਂ ਕੁਝ ਮਿਸਾਲ ਦੇ ਕੇ ਸਮਝਾਉਂਦਾ ਹਾਂ ਤਾਂ ਉਹ ਗੱਲ ਸੁਭਾਏਮਾਨ ਹੀ ਨਹੀਂ ਹੁੰਦੀ। ਆ ਪਿਆਰ ਵਾਲਿਆਂ ਨੂੰ ਜਿਨ੍ਹਾਂ ਨੂੰ ਚਰਨਾਂ ਦੀ ਮੌਜ ਚੰਗੀ ਲੱਗ ਗਈ, ਉਹ ਕਹਿੰਦੇ ਨੇ ਇੱਛਾ ਨਹੀਂ ਸਵਰਗ ਦੀ, ਨਾ ਇੱਛਾ ਰਾਜ ਭਾਗ ਦੀ, ਪ੍ਰੀਤੀ ਤੇਰੇ ਚਰਨਾਂ ਦੀ ਮੰਗਾ ਮਹਾਰਾਜ ਦੀ। ਜੇ ਤੁਰਥਾ ਹੈ ਤਾਂ ਤੇਰੇ ਚਰਨਾਂ ਦੀ ਪ੍ਰੀਤ ਮੇਰੇ ਹਿਰਦੇ ਵਿੱਚ ਵਸ ਜਾਵੇ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਦੀਵਾਨ ਸਜਿਆ ਹੋਇਆ, ਨਾਮ ਦੇ ਵਿਹਾਜਨ ਲਈ ਦੂਰੋਂ ਦੂਰੋਂ ਰੂਹਾਂ ਆ ਕੇ ਜੁੜੀਆਂ ਹੋਈਆਂ ਸਨ, ਤੇ ਮਹਾਂਪੁਰਖ ਕਹਿਣ ਲੱਗੇ ਗੁਰਮੁਖੋ ਜਪ ਤਪ ਵਰਤ ਕੀਨੇ ਪੇਖਣ ਕੋ ਚਰਨਾ ਰਾਮ। ਜਿਤਨੇ ਮਨੁੱਖ ਜਪ ਤਪ ਸਿਮਰਨ ਭਜਨ ਪੁੰਨ ਦਾਨ ਕਰਦਾ, ਕਾਹਦੇ ਲਈ, ਕਿ ਮੈਨੂੰ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਹੋਵੇ, ਚਰਨਾਂ ਦਾ ਪਿਆਰ ਮੇਰੇ। ਤੇ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਜੇ ਚਰਨ ਪ੍ਰਾਪਤ ਹੋ ਗਏ, ਜੇ ਚਰਨ ਮਿਲ ਗਏ ਤਾਂ ਫਿਰ ਕੀ ਮੰਗੋਗੇ। ਤੇ ਸਾਰੀ ਸੰਗਤ ਹੈਰਾਨ ਹੋ ਗਈ ਬਈ ਚਰਨਾਂ ਦੀ ਪ੍ਰਾਪਤੀ ਹੋ ਗਈ, ਫਿਰ ਹੁਣ ਮੰਗਣ ਦੀ ਕੀ ਲੋੜ ਹੈ, ਹੋਰ ਕੀ ਬਾਕੀ ਰਹਿ ਗਿਆ ਜਿਹੜਾ ਮੰਗਣ ਵਾਲਾ ਹੈ। ਪਰ ਬਾਬਾ ਜੀ ਦੇ ਸਾਹਮਣੇ ਕਿਸੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਕੋਈ ਬੋਲ ਜਾਵੇ, ਕਿਉਂਕਿ ਮਹਾਂਪੁਰਖ ਦੀ ਉਡਾਰੀ ਤੇ ਸਾਡੇ ਕਲਯੁਗੀ ਜੀਵਾਂ ਦੀ ਉਡਾਰੀ ਵਿੱਚ ਬੜਾ ਫਰਕ ਹੈ। ਜਿੱਥੋਂ ਦੀ ਗੱਲ ਉਹਨਾਂ ਕਰਨੀ ਹੈ ਅਸੀਂ ਸੋਚ ਨਹੀਂ ਸਕਦੇ, ਅਸੀਂ ਕਿਸੇ ਅੱਖਰਾਂ ਦਾ ਅਰਥ ਤਾਂ ਕਰ ਲਵਾਂਗੇ, ਪਰ ਉਸ ਦਾ ਭਾਵ ਔਰ ਜੋ ਅਨੁਭਵ ਨਾਮ ਜਪਣ ਵਾਲਿਆਂ ਦਾ ਹੁੰਦਾ, ਉਹ ਕਿਸੇ ਹੋਰ ਦਾ ਨਹੀਂ ਹੁੰਦਾ। ਕਹਿਣ ਲੱਗੇ ਚਰਨਾਂ ਦੀ ਪ੍ਰਾਪਤੀ ਹੋ ਗਈ ਤੇ ਫਿਰ ਕੀ ਮੰਗੋਗੇ, ਤਾਂ ਫਿਰ ਆਪ ਹੀ ਪਿਆਰ ਵਿੱਚ ਆ ਕੇ ਰੱਬ ਦੇ ਰੰਗ ਵਿੱਚ ਰਤੇ ਹੋਏ ਕਹਿਣ ਲੱਗੇ ਗੁਰਮੁਖੋ ਜਦੋਂ ਚਰਨਾਂ ਦਾ ਪਿਆਰ ਮਿਲ ਰਿਹਾ ਹੋਵੇ, ਚਰਨਾਂ ਦੀ ਪ੍ਰਾਪਤੀ ਹੋ ਜਾਵੇ, ਤਾਂ ਚਰਨਾਂ ਵਿੱਚੋਂ ਚਰਨਾਂ ਦੀ ਪ੍ਰੀਤੀ ਮੰਗ ਲੈਣਾ। ਕਿਉਂਕਿ ਕੋਈ ਵਸਤੂ ਮਿਲ ਜਾਵੇ ਤੇ ਫਿਰ ਉਹਦੇ ਨਾਲ ਪਿਆਰ ਨਾ ਬਣੇ, ਕੋਈ ਵਸਤੂ ਸਾਨੂੰ ਪ੍ਰਾਪਤ ਹੋ ਜਾਵੇ, ਨਿਰੰਕਾਰ ਦੇ ਦਰਸ਼ਨ ਹੋ ਜਾਣ ਤੇ ਪਿਆਰ ਹੀ ਨਹੀਂ ਬਣਿਆ, ਸਨੇਹ ਹੀ ਨਹੀਂ ਹੋਇਆ, ਤਾਂ ਫਿਰ ਉਹ ਰਸ, ਉਹ ਸਵਾਦ ਉਸ ਬਖਸ਼ਿਸ਼ ਤੋਂ ਖਾਲੀ ਰਹਿ ਜਾਈਦਾ। ਤੇ ਮਹਾਂਪੁਰਖ ਕਹਿਣ ਲੱਗੇ ਚਰਨਾਂ ਵਿੱਚੋਂ ਚਰਨਾਂ ਦੀ ਪ੍ਰੀਤੀ ਮੰਗ ਲਿਓ। ਇਸ ਲਈ ਜਿਨ੍ਹਾਂ ਨੂੰ ਸਵਾਦ ਆ ਗਿਆ
ਚਰਨਾਂ ਦਾ ਰਸ ਆ ਗਿਆ ਪਿਆਰੀ ਸਾਧ ਸੰਗਤ, ਇਸ ਰਸ ਨੂੰ ਉਹੀ ਜਾਣਦੇ ਹਨ। ਇਸ ਲਈ ਇੱਛਾ ਨਹੀਂ ਚਰਨਾਂ ਦੇ ਪਿਆਰ ਵਾਲਿਆਂ ਨੂੰ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਜੋ ਚਰਨਾਂ ਦੀ ਪ੍ਰੀਤੀ ਵਿੱਚ ਆਨੰਦ ਹੈ, ਕਿਉਂਕਿ ਕਬੀਰ ਜੀ ਕਹਿੰਦੇ ਹਨ ਮੈਨੂੰ ਸਵਰਗ ਨਹੀਂ ਚਾਹੀਦਾ, ਸਵਰਗ ਤਾਂ ਪੁੰਨਾ ਕਰਕੇ ਮਿਲਦਾ, ਜਦੋਂ ਪੁੰਨ ਸਮਾਪਤ ਹੋ ਜਾਣ ਤਾਂ ਜੀਵ ਫਿਰ ਉੱਥੇ ਹੀ ਪਹੁੰਚ ਜਾਂਦਾ ਜਿੱਥੋਂ ਤੁਰਿਆ ਸੀ। ਪੁੰਨ ਖਤਮ ਹੋ ਗਏ ਤੇ ਫਿਰ ਗਿਰਾਏ ਮਨ ਕੀਤਾ ਜਾਂਦਾ। ਕਬੀਰ ਜੀ ਕਹਿੰਦੇ ਹਨ ਮੈਂ ਨਰਕਾਂ ਵਿੱਚ ਵੀ ਨਹੀਂ ਜਾਵਾਂਗਾ, ਕਿਉਂਕਿ ਜਿਨ੍ਹਾਂ ਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋ ਗਈ ਹੈ, ਪੂਰਨ ਗੁਰੂ ਕਦੇ ਆਪਣੇ ਸੇਵਕ ਨੂੰ ਨਰਕਾਂ ਵਿੱਚ ਨਹੀਂ ਜਾਣ ਦਿੰਦਾ। ਉਹ ਬਚਾਉਂਦਾ ਭਾਵੇਂ ਆਪਣੀ ਕਮਾਈ ਦੇਣੀ ਪਵੇ, ਆਪਣੇ ਸੇਵਕ ਨੂੰ ਕਦੇ ਨਰਕਾਂ ਵਿੱਚ ਨਹੀਂ ਜਾਣ ਦੇਵੇਗਾ। ਤੇ ਕਬੀਰ ਜੀ ਕਹਿੰਦੇ ਹਨ ਕਬੀਰ ਸਵਰਗ ਨਰਕ ਤੇ ਮੈਂ ਰਹੋ, ਸੰਤਨ ਕੇ ਪਰ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਕੋ ਰਹੋ ਅੰਤ ਅਰ ਆਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਕਹਿੰਦੇ ਹਨ ਇਸ ਮੌਜ ਨੂੰ ਉਹੀ ਜਾਣਦੇ ਹਨ ਜਿਹੜੇ ਗੁਰੂ ਦੇ ਚਰਨਾਂ ਵਿੱਚ ਜੁੜਦੇ ਹਨ ਭਾਈ। ਇਸ ਲਈ ਇੱਛਾ ਨਹੀਂ ਸਵਰਗ ਦੀ, ਨਾ ਇੱਛਾ ਰਾਜ ਬਾਗ ਦੀ, ਇਹਨਾਂ ਨੂੰ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨਾਂ ਦਾ ਸਵਾਦ ਆ ਗਿਆ।

ਜਿੱਥੇ ਜਿਨ੍ਹਾਂ ਨੂੰ ਲੱਗ ਗਏ ਚਰਨਾਂ ਤੋਂ ਭਾਵ ਹੈ ਗੁਰੂ ਕਾ ਸ਼ਬਦ ਤਮ ਸੰਸਾਰ ਚਰਨ ਲੱਗ ਤਰੀਐ ਹਜ਼ੂਰ ਕਹਿੰਦੇ ਹਨ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨ ਪ੍ਰਾਪਤ ਹੋ ਗਏ ਹਨ ਉਹ ਸੰਸਾਰ ਸਾਗਰ ਤੋਂ ਸੁਤੇ ਹੀ ਪਾਰ ਹੋ ਜਾਣਗੇ ਪਰ ਮਿੱਠੇ ਲੱਗੇ ਕਿਉਂਕਿ ਬਾਣੀ ਮਿੱਠੀ ਨਹੀਂ ਲੱਗੀ ਤਾਂ ਪਿਆਰ ਨਹੀਂ ਬਣਿਆ ਜੇ ਪਿਆਰ ਨਹੀਂ ਬਣਿਆ ਤਾਂ ਫਿਰ ਹਿਰਦੇ ਵਿੱਚ ਜੋਤ ਨਹੀਂ ਜਗੇਗੀ ਇਸ ਲਈ ਮਾਈ ਚਰਨ ਗੁਰ ਮਿੱਠ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ ਜਿਹੜੀ ਘਰ ਦੀ ਦਾਸੀ ਸੀ ਤੁਲਸਾਂ ਉਹਨੂੰ ਆਖਿਆ ਜਾ ਤੁਲਸਾਂ ਗੁਰੂ ਨਾਨਕ ਨੂੰ ਜਗਾ ਕੇ ਆ ਪ੍ਰਸ਼ਾਦੇ ਦਾ ਟਾਈਮ ਹੈ ਪ੍ਰਸ਼ਾਦਾ ਤਿਆਰ ਹੋ ਗਿਆ ਆ ਕੇ ਛਕ ਲੈਣ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਇਸਥਿਤ ਸਨ ਕਿਉਂਕਿ ਰੱਬ ਤਾਂ ਕਦੇ ਸੌਂਦਾ ਨਹੀਂ ਉਹ ਤਾਂ ਸਮਾਧੀ ਵਿੱਚ ਰਹਿੰਦੇ ਸਨ ਲੋਕਾਂ ਦੇ ਭਾਣੇ ਸੁੱਤਾ ਹੋਵੇਗਾ ਪਰ ਜਦੋਂ ਨਿਰੰਕਾਰ ਸੌਂ ਗਿਆ ਸੰਸਾਰ ਤੇ ਪਰਲੋ ਨਾ ਆ ਜਾਏਗੀ ਉਹ ਕਦੇ ਨਹੀਂ ਸੌਂਦਾ ਨਿਰੰਕਾਰ ਦਾਸੀ ਨੇ ਵੇਖਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ ਹਨ ਉੱਪਰ ਚਦਰਾ ਪਾਇਆ ਹੋਇਆ ਇੱਕ ਚਰਨ ਆਪ ਦਾ ਬਾਹਰ ਨਜ਼ਰ ਆ ਰਿਹਾ ਤੇ ਆਪਣੇ ਮਾਲਕ ਦਾ ਸਤਿਕਾਰ ਅਦਬ ਮੁੱਖ ਰੱਖ ਕੇ ਹੁਣ ਜਗਾਉਣਾ ਵੀ ਹੈ ਤੇ ਜਦੋਂ ਆਪਣੀ ਰਸਨਾ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਚਟੇ ਤਾਂ ਅਗਮ ਨਿਗਮ ਦੀ ਖਬਰ ਹੋ ਗਈ ਬ੍ਰਹਮ ਗਿਆਨ ਹੋ ਗਿਆ ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ ਜਗਾਵਣ ਤਾਂ ਗਈ ਗੁਰੂ ਨਾਨਕ ਨੂੰ ਪਰ ਤੁਲਸਾਂ ਦਾਸੀ ਦੀ ਆਪਣੀ ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ ਕੀ ਤੱਕਦੀ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਭਾਈ ਮਨ ਸੁਖ ਜੋ ਗੁਰੂ ਨਾਨਕ ਦੇ ਚਰਨਾਂ ਦਾ ਪਵਰਾ ਸੀ ਵਿਦੇਸ਼ਾਂ ਨੂੰ ਮਾਲ ਲੈ ਜਾਇਆ ਕਰਦਾ ਸੀ ਬੇੜੇ ਭਰ ਕੇ ਤੇ ਕੀ ਤੱਕਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਸੇਵਕ ਦਾ ਉਹ ਜਹਾਜ਼ ਉਹ ਬੇੜਾ ਬੰਨੇ ਲਾ ਰਹੇ ਹਨ ਕੁੰਭਰ ਕੇਰੀ ਵਿੱਚ ਫਸ ਗਿਆ ਸਿੱਖ ਨੇ ਅਰਦਾਸ ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਦਾ ਬੇੜਾ ਕੰਧੀ ਲਾ ਰਹੇ ਹਨ ਤੇ ਤੁਲਸਾਂ ਆ ਕੇ ਮਾਤਾ ਜੀ ਨੂੰ ਕਹਿਣ ਲੱਗੀ ਮਾਂ ਜੀ ਮੈਂ ਉਠਾ ਨਹੀਂ ਸਕੀ ਗੁਰੂ ਨਾਨਕ ਨੂੰ ਕਿਉਂਕਿ ਉਹ ਆਪਣੇ ਸੇਵਕ ਦਾ ਬੇੜਾ ਕੰਧੀ ਲਾ ਰਹੇ ਹਨ ਹੁਣ ਮਾਂ ਇਸ ਗੱਲ ਨੂੰ ਸਮਝ ਨਾ ਸਕੀ ਕਿ ਤੁਲਸਾਂ ਦਾਸੀ ਕਿੱਥੋਂ ਬੋਲ ਰਹੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਤੋਂ ਉਥਾਨ ਹੋਏ ਜਦੋਂ ਪ੍ਰਸ਼ਾਦਾ ਛਕਣ ਬੈਠੇ ਤਾਂ ਮਾਤਾ ਤ੍ਰਿਪਤਾ ਜੀ ਦੇ ਦੋ ਨੈਣਾਂ ਵਿੱਚੋਂ ਮੋਤੀ ਡਿੱਗ ਪਏ ਮਾਂ ਜੀ ਤੁਸੀਂ ਰੋ ਰਹੇ ਹੋ ਆਖਿਆ ਲੋਕ ਤਾਂ ਮਖੌਲੀਆਂ ਕਰਦੇ ਹੀ ਹਨ ਬਈ ਨਾਨਕ ਕੋਈ ਕਾਰ ਵਿਹਾਰ ਨਹੀਂ ਕਰਦਾ ਵਿਹਲਾ ਹੈ ਪਤਾ ਨਹੀਂ ਇਸ ਨੂੰ ਕੀ ਹੋਇਆ ਪਤਾ ਨਹੀਂ ਕੀ ਚਮੜਿਆ ਹੋਇਆ ਲੋਕ ਤਾਂ ਮਖੌਲੀਆਂ ਕਰਦੇ ਹੀ ਸਨ ਪਰ ਅੱਜ ਦਾਸੀ ਨੇ ਵੀ ਮਖੌਲ ਕੀਤਾ ਹੁਣ ਤਾਂ ਨੌਕਰਾਣੀਆਂ ਵੀ ਸਾਨੂੰ ਮਖੌਲ ਕਰਨ ਲੱਗ ਗਈਆਂ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸੁਣੀ ਬਈ ਦਾਸੀ ਨੇ ਕਿਹਾ ਕਿ ਭਾਈ ਮਨ ਸੁਖ ਦਾ ਬੇੜਾ ਕੰਧੀ ਲਾ ਰਹੇ ਹਨ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸੁੱਤੇ ਹੀ ਕਹਿਣ ਲੱਗੇ ਮਾਤਾ ਜੀ ਇਹਦੀ ਗੱਲ ਦਾ ਬੁਰਾ ਨਾ ਮਨਾਓ ਇਹ ਚੱਲੀ ਹੈ ਉਚਾਰਨ ਕਰੋ ਸ੍ਰੀ ਵਾਹਿਗੁਰੂ ਤੇ ਦੁਨੀਆਂ ਵੱਲੋਂ ਉਹ ਚੱਲੀ ਹੋ ਗਈ ਤੇ ਨਿਰੰਕਾਰ ਵੱਲੋਂ ਉਹਦੇ ਦੁਆਰ ਖੁੱਲ ਗਏ ਹੁਣ ਜਿੱਧਰ ਵੇਖਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨੂਰ ਹੀ ਨੂਰ ਨਜ਼ਰ ਆ ਰਿਹਾ ਕੋਈ ਦੂਸਰਾ ਪਾਸਦਾ ਨਹੀਂ ਤੁਲਸਾਂ ਦਾਸੀ ਇਹ ਜੀਵ ਜਦੋਂ ਗੁਰੂ ਨਾਨਕ ਦੇ ਚਰਨਾਂ ਨਾਲ ਲੱਗ ਗਈ ਸਿਰਫ ਆਪ ਹੀ ਨਹੀਂ ਤਰੀ ਕੁੱਲ ਹੀ ਨਹੀਂ ਤਰੀ ਅਨੇਕਾਂ ਕੁੱਲਾਂ ਦਾ ਉਧਾਰ ਹੋ ਗਿਆ ਤੁਲਸਾਂ ਦਾਸੀ ਦਾ ਇਹ ਹੈ ਜਿਨ੍ਹਾਂ ਨੂੰ ਚਰਨ ਮਿੱਠੇ ਲੱਗ ਗਏ ਹਨ ਇਸ ਲਈ ਇਹੀ ਅਰਦਾਸ ਕਰੀ ਦੀ ਹੈ ਦਾਤਾ ਰੱਖ ਚਰਨਾਂ ਦੇ ਕੋਲ
ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਸਾਰੇ ਹੀ ਲੱਗੀ ਹੋਈ ਹੈ। ਇਸ ਛੱਡਦੇ ਬਲਦੇ ਹੋਏ ਸੰਸਾਰ ਤੋਂ ਬਚਾ ਲੈ, ਸਾਡੀ ਬਾਂਹ ਫੜ ਲੈ, ਆਪਣੇ ਚਰਨਾਂ ਨਾਲ ਜੋੜੀ ਰੱਖ, ਤਾਂ ਕਿ ਤੇਰਾ ਸਿਮਰਨ ਸਾਸ਼ ਗ੍ਰਾਸ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ।

धरियो गुर हथ, जाकै बसीस धरियो गुर हथ। सब साथ संगत प्यार नाल आखो सतनाम श्री वाहिगुरु, फिर आखो सतनाम श्री वाहिगुरु। ये शब्द भी धन सतगुरु गुरु रामदास महाराज जी की बाणी है। मेरे हीर रतन नाम हर बसिया, नाम नू रतन आख्या है और ये अमोलक रतन है। साई नाम अमोल, कीम ना कोई जान दो, ये अमूल्य है। अमूलो अमूल आख्या ना जाए, हीरियां दी रतना दी कीमत। जो असी पहली बार 71 च गए यूके, तो कोई नूर हीरा वेखण गए, चाहे साडे कोल नहीं पर सानू पता है ना साडा है। हर सिख के मन च आउंदा भी साडा है, धोखे ना लै गए, हीरा फेरी करके साथों लै गए, साडा है। असी वेखण गए, उत्थे कीमत लिखी हुई सी, इहदी आ कीमत है, ऐस हीरे की आ कीमत है, ऐस रतन की आ कीमत है। तो जिहड़ा ये रतन है ना नाम, इहदी कोई कीमत नहीं पा सकता। सब आखो सत नाम श्री वाह। साई नाम अमोल, कीम ना कोई जान दो, इहदी कोई कीमत नहीं पा सकता। ते महाराज कहिंदे मेरे हीर है, मेरे हिरदे च नाम उदों वस गया, ये रतन अमोलक रतन नाम, जदों मेरे गुरु ने मेरे सिर ते हाथ रखिया। मेरे हीर है रतन नाम हर बसिया, गुर हाथ धरियो मेरे माथा, मेरा गुरु समरथ है। मेरे गुरु ने जदों मेरे सिर ते हाथ रखिया ना, तो यह नाम मन च वस गया। एक है नाम जबान ते रहना, एक है मन च वस जाना, फर्क जे बहुत फर्क है। इन्ना फर्क है कि कोई बंदा कही जावे खंड खंड खंड खंड खंड कही जाए, तो कोई बंदा खंड खा लेवे, इन्ना ही फर्क है। भाई साहब गुरदास जी ने भाई साहब नूं वर मिले सतगुरां वल्लों, भाई साहब तुहाडी बाणी गुरबाणी दियां कुंजियां, जिवें चाबी तो बिना ताला नहीं खुलदा, किड्डा कीमती ताला होवे चाबी नहीं नहीं खुलेगा। गुरबाणी दा रहस उन्ना चिर समझ नहीं आऊगी जब तक भाई गुरदास की कोई बाणी ना पढ़े। ते ये वर है भाई गुरदास की बाणी, बाणी दे अर्थ ये भी वर दे दिता। भाई गुरदास की बाणी गुरबाणी दे तुल, जिथे जाओ भाई गुरदास की बाणी गाई जाती। तो भाई साहब व्याख्या कर रहे हैं, खांड खांड कहे जेहबा ना स्वाद मीठो होए। ऐसी मिसाल दिती है, जिहड़ा एक दिन भी स्कूल नहीं ना गया एक गल भी समझ सकता भी खंड खंड आखण ना मूह मिठा नहीं होना। खांड खांड कहे जेहबा ना स्वाद मीठो होए, अगन अगन कैस उतन शीत ना विनाश है। अग आग कही जावे सर्दी विच, जिते स्नो पैंदी है कही जावे अग अग अग, सर्दी दूर नहीं होनी। कैसी मिसाल है, चंदन चंदन कहत होत ना सुबास सुबास, चंद चंद कहत उजियारो ना प्रकाश है। मस्या दी रात नूं कोई कही जावे चंद चंद चंद, चढ़नी पैना। चंदन चंदन कह सुगंधी नहीं आ जानी, चंद चंद कह प्रकाश नहीं हो जाना। वैद वैद कहत ना मिटत रोग काहू को, बीमार आदमी बुरख बुरखार चढ़िया होया दुखी है कही जावे वैद वैद वैद,
ਉਦੋਂ ਵੈਦ ਹੀ ਕਹਿੰਦੇ ਸੀ, ਹੁਣ ਡਾਕਟਰ ਕਹਿੰਦੇ ਨੇ। ਵੈਦ ਆਪਣੇ ਹੈਗੇ ਪੁਰਾਣੇ ਖਾਨਦਾਨੀ, ਕੋਈ ਕਹੀ ਜਾਵੇ ਡਾਕਟਰ ਡਾਕਟਰ ਡਾਕਟਰ, ਰੋਗ ਨਹੀਂ ਦੂਰ ਹੋਣਾ। ਕੈਸੀ ਮਿਸਾਲ ਹੈ, ਵੈਦ ਵੈਦ ਕਹਿਤ ਨਾ ਮਿਟਤ ਰੋਗ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੇ ਨਾ ਬਿਲਾਸ ਹੈ। ਕੋਈ ਕਹੀ ਜਾਵੇ ਮਾਇਆ ਮਾਇਆ, ਇੰਨੇ ਕਰੋੜ ਡਾਲਰ ਆ ਨਹੀਂ ਜਾਣੇ। ਇਹ ਮਿਸਾਲਾਂ ਦੇ ਕੇ ਮਹਾਰਾਜ ਭਾਈ ਸਾਹਿਬ ਕਹਿੰਦੇ ਨੇ, ਤੈਸੇ ਗੁਰ ਗਿਆਨ ਗੋਸ਼ਟ ਕਰਤ ਨਾ ਰਹਿ ਤੇ ਆਵੇ। ਗੁਰੂ ਦੀ ਗੱਲ ਤੇ ਕਰੀ ਜਾਵੇ ਤੇ ਆਪਣੀ ਰਹਿਤ ਵਿੱਚ ਗੱਲ ਉਹ ਆਵੇ ਹੀ ਨਾ, ਕਿੱਦਾਂ ਨਾਮ ਦਾ ਸਵਾਦ ਆਊਗਾ। ਸਭ ਆਖੋ ਸਤਨਾਮ। ਤੈਸੇ ਗੁਰ ਗਿਆਨ ਗੋਸ਼ਟ ਕਰਤ ਨਾ ਰਹਿਤ ਆਵੇ, ਕਰਨੀ ਪ੍ਰਧਾਨ ਪਾਨ ਉਦਤ ਪ੍ਰਕਾਸ਼ ਹੈ। ਮਹਾਰਾਜ ਕਹਿੰਦੇ ਮੇਰੇ ਹਿਰਦੇ ਚ ਨਾਮ ਉਦੋਂ ਵਸ ਗਿਆ ਜਦੋਂ ਮੇਰੇ ਗੁਰੂ ਨੇ ਮੇਰੇ ਸਿਰ ਤੇ ਹੱਥ ਰੱਖਿਆ। ਫੇਰ ਕੀ ਹੋਇਆ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ। ਨਾਮ ਮਨ ਚ ਵਸ ਜਾਵੇ ਤੇ ਕੋਈ ਦੁੱਖ ਰਹਿ ਨਹੀਂ ਜੇ ਸਕਦਾ। ਸਭ ਆਖੋ ਸਤਨਾਮ। ਇਹ ਬਾਣੀ ਦਾ ਬਚਨ ਹੈ। ਜਨਮਾਂ ਜਨਮਾਂਤਰਾਂ ਦੇ ਬੋਝ ਲੱਥ ਜਾਣਗੇ, ਆਦਾਂ ਵਿਆਦਾਂ ਉਪਾਧਾਂ ਸਭ ਦੂਰ ਹੋ ਜਾਣਗੀਆਂ। ਇਹ ਬਾਣੀ ਦਾ ਭਜਨ ਹੈ ਨਾ। ਗੁਰ ਕੀ ਬਾਣੀ ਜਿਸ ਮਨ ਵਸੇ, ਦੁੱਖ ਦਰਦ ਸਭ ਤਾਂ ਕਾ ਨਸੇ। ਜਨਮਾਂ ਜਨਮਾਂਤਰਾਂ ਦੇ ਬੋਝ ਸਭ ਲੱਥ ਜਾਣਗੇ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰੂ ਨਾਮ ਦਿਓ ਰਿਣ ਲੱਥ। ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਕਈ ਵਾਰ ਅਸੀਂ ਇੱਦਾਂ ਪ੍ਰੋਗਰਾਮ ਬਣਦੇ ਨੇ। ਆਹ ਪ੍ਰੋਗਰਾਮ ਜਦੋਂ ਅਸੀਂ ਇੱਧਰ ਵਿਸਾਖੀ 'ਤੇ ਪ੍ਰੋਗਰਾਮ ਬਣਿਆ, ਹੁਣ ਦਾ ਟਾਈਮ ਬੜਾ ਥੋੜ੍ਹਾ ਸੀ, ਪ੍ਰੋਗਰਾਮ ਦਿੱਲੀਓਂ ਅਸੀਂ ਮੰਨ ਲਏ, ਪਰ ਗੁਰਮੁਖਾਂ ਦੀ ਪ੍ਰੇਰਨਾ ਬਸ ਇੱਦਾਂ ਹੀ ਚੱਲਿਆ। ਦੋ ਹਫ਼ਤੇ ਤੋਂ ਦੋ ਦੋ ਤਿੰਨ ਤਿੰਨ ਦਿਨ ਹੋਸਟਨ, ਅਸੀਂ ਚਾਰ ਦਿਨ ਸੋਮ ਮੰਗਲ ਬੁੱਧ ਵੀਰ ਹੀ ਕਰ ਸਕੇ, ਇੰਨਾ ਕੀ ਹਾਜ਼ਰੀ ਉੱਥੇ ਭਰੀ। ਫਿਰ ਆਨੰਦ ਕਾਰਜ ਸੀ ਨਿਊ ਮੈਕਸੀਕੋ, ਦੋ ਆਨੰਦ ਕਾਰਜ ਉੱਥੇ ਆ ਗਏ, ਉੱਥੋਂ ਆ ਗਏ ਅਰੀਜ਼ੋਨਾ। ਆਹ ਜਿਹੜੇ ਦਰਸ਼ਨ ਤੁਹਾਡੇ ਪ੍ਰੇਰਣਾ ਗੁਰੂ ਵੱਲੋਂ ਹੁੰਦੀ ਹੈ। ਇਹ ਸਤਿਕਾਰਯੋਗ ਪਿਆਰੇ ਵੀਰ ਸਰਦਾਰ ਦੁਰਲਭ ਸਿੰਘ ਜੀ, ਹਾਂਜੀ ਸਾਹਿਬ ਪ੍ਰਹਿਲਾਦ ਸਿੰਘ ਜੀ, ਇਹਨਾਂ ਦੀ ਕਿਰਪਾ ਨਾਲ, ਇਹਨਾਂ ਦੀ ਪ੍ਰੇਰਣਾ ਨਾਲ ਆਹ ਦਰਸ਼ਨ ਪਾਟਿਆ। 85 ਵਿੱਚ ਅਸੀਂ ਆਏ ਸੀ, ਉਦੋਂ ਬਾਅਦ ਹੁਣ ਸਮਾਂ ਮਿਲਿਆ। 85 ਤੋਂ ਬਾਅਦ ਉੱਧਰ ਆਉਂਦੇ ਰਹੇ ਨਿਊਜਰਸੀ। ਇਹਨਾਂ ਗੁਰਮੁਖਾਂ ਨੂੰ ਦਿੱਲੀ ਮਿਲੇ, ਹਾਜ਼ਰੀਆਂ ਬੰਗਲਾ ਸਾਹਿਬ ਭਰਨੀਆਂ, ਵੀ ਤੁਸੀਂ ਉੱਥੇ ਆਓ। ਇਹਨਾਂ ਫਿਰ ਇਹਨਾਂ ਦੇ ਬੱਚੇ ਕਾਕਾ ਸਾਧ ਸੁਰਿੰਦਰ ਸਿੰਘ, ਇਹਨਾਂ ਵੱਲੋਂ ਪ੍ਰੇਰਣਾ ਹੋਈ। ਅਸੀਂ ਤਾਂ ਬਹੁਤ ਜ਼ੋਰ ਲਾਇਆ ਵੀ ਟਾਈਮ ਬੜਾ ਥੋੜ੍ਹਾ, ਇਹ ਐਤਕੀ ਰਹਿਣ ਦਿਓ, ਫਿਰ ਖੁੱਲ੍ਹੇ ਟਾਈਮ 'ਤੇ ਆਵਾਂਗੇ। ਜੋ ਤੁਹਾਡੇ ਵੱਲੋਂ ਸਾਨੂੰ ਪਿਆਰ ਮਿਲਿਆ ਨਾ ਇੱਥੇ, ਇਹ ਕਿਹਾ ਗੁਰਦੁਆਰਾ ਸੀ ਜਿੱਥੇ ਕੋਈ ਝਗੜਾ ਨਹੀਂ, ਇਹ ਸੱਚ ਹੈ। ਯਾਨੀ ਆਹ ਗੁਰਦੁਆਰਾ ਇੱਕ ਐਸਾ ਹੈ ਜਿੱਥੇ ਕਦੇ ਝਗੜਾ ਨਹੀਂ ਹੋਇਆ। ਹੁਣ ਇੱਥੋਂ ਦੀ ਜਦੋਂ ਅਸੀਂ ਆਏ ਲੌਂਗ ਐਂਡ ਲੌਂਗ ਆਈਲੈਂਡ ਵਿਸਾਖੀ 'ਤੇ, ਸਾਨੂੰ ਉੱਥੋਂ ਪਤਾ ਲੱਗਿਆ ਵੀ 20 ਗੁਰਦੁਆਰੇ ਜਿਹਨਾਂ ਤੁਹਾਡੀ ਨਕਲ ਕੀਤੀ ਹੈ ਉਹਨਾਂ ਸਿਲੈਕਸ਼ਨ ਕੀਤੀ ਹੈ, ਇਲੈਕਸ਼ਨ ਨਹੀਂ ਕੀਤੀ, ਝਗੜੇ ਤੋਂ ਬਚ ਗਏ ਆ। ਨਹੀਂ ਤਾਂ ਗੁਰਦੁਆਰਿਆਂ ਦਾ ਹਾਲ ਤਾਂ ਉਹ ਹੋਇਆ ਹੋਇਆ, ਜਾਂਗਾਂ ਚੱਲਦੀਆਂ। ਤੁਹਾਡੇ 'ਤੇ ਗੁਰੂ ਦੀ ਕਿਰਪਾ ਹੈ, ਗੁਰੂ ਦੀ ਮਿਹਰ ਹੋਈ ਹੈ, ਤੁਹਾਡਾ ਪਿਆਰ ਸਾਨੂੰ ਨਹੀਂ ਭੁੱਲਦਾ, ਗੁਰੂ ਬਖਸ਼ਿਸ਼ ਕਰੇ। ਇੰਨਾ ਕੀ ਸਮਾਂ, ਕੱਲ੍ਹ ਦਾ ਦਿਨ ਹਾਜ਼ਰੀ ਭਰਨੀ ਹੈ ਅਤੇ ਪਰ ਸਾਨੂੰ ਸੇਵਕਾਂ ਨੇ ਟੰਟੋ ਚਲੇ ਜਾਣਾ ਪਹਿਲੀ ਫਲਾਈਟ ਵਿੱਚ। ਇੰਨੀ ਕੁ ਹਾਜ਼ਰੀ ਦੱਸੋ ਗੁਰਮੁਖਾਂ ਨੂੰ, ਇਹ ਵੀ ਇੱਕ ਸੇਵਾ ਜੀ। ਸਭ ਆਖੋ ਸਤਨਾ, ਇਹਦਾ ਵੀ ਫਲ ਆ। ਆਓ ਗੁਰੂ ਕੇ ਘਰ, ਆਓ ਕੀਰਤਨ ਸੁਣੋ, ਆਓ ਗੁਰੂ ਹਾਜ਼ਰੀਆਂ ਭਰੋ ਗੁਰੂ ਦੀਆਂ। ਕੱਲ੍ਹ ਦਾ ਦਿਨ ਹੈ, ਫਿਰ ਆਪਾਂ ਕੱਲ੍ਹ ਦਾ ਦਿਨ ਹਾਜ਼ਰੀ ਭਰ ਕੇ ਫਿਰ ਛੁੱਟੀਆਂ ਲਵਾਂਗੇ। ਆਓ ਹੁਣ ਆਪਾਂ ਧੁਨੀ ਲਾ ਲਈਏ, ਸਾਰੇ ਪਿਆਰ ਨਾਲ ਬੋਲੋ, ਸਮੇਂ ਸਿਰ ਹੀ ਸਮਾਪਤੀ ਹੋਏਗੀ।
ਕੋਈ ਰਸਨਾ ਖਾਲੀ ਨਾ ਰਹੇ।

ਚਰਨਾਂ ਗੁਰੂ ਮਹਾਰਾਜ ਜੀ ਦੇ ਪਵਿੱਤਰ ਸੁਖਦਾਈ ਤੇ ਕਲਿਆਣਕਾਰੀ ਉਪਦੇਸ਼ ਅਤੇ ਉਦੇਸ਼ ਨੂੰ ਸਰਵਨ ਕਰਨ ਲਈ ਸੰਗਤ ਰੂਪ ਵਿਚ ਜੁੜ ਬੈਠੇ ਹਾਜ਼ਰੀਨ ਵਕਤ ਗੁਰੂ ਖਾਲਸਾ ਸਾਧ ਸਿੰਘ ਜੀਓ ਉਤਸ਼ਾਹ ਸਹਿਤ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਬਲੀ ਪਿਆਂਬਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਆਪ ਜੀ ਦੇ ਪੁੱਤਰ ਅਧਿਕਾਰੀ ਸ਼ਹਿਜ਼ਾਦਾ ਨਸ਼ੀਨ ਗੁਰੂ ਸਾਹਿਬਾਨ ਜੀ ਨੇ ਬਣੀ ਨੋ ਇਨਸਾਨ ਤੇ ਕਰਮ ਕਰਦਿਆਂ ਹੋਇਆਂ ਬਖਸ਼ਿਸ਼ ਕਰਦਿਆਂ ਹੋਇਆਂ ਦੁਨੀਆਦਾਰੀ ਨਿਭਾਉਂਦਿਆਂ ਹੋਇਆਂ ਪਰਮੇਸ਼ਰ ਦੀ ਪਾਕ ਜ਼ਾਤ ਅੰਦਰ ਲਿਵਲੀਨ ਹੋਣ ਦਾ ਇਹ ਅਤ ਉੱਤਮ ਕਰਮ ਕੀਤਾ ਤੇ ਢੰਗ ਤਰੀਕਾ ਦੱਸਿਆ ਏ ਕਿ ਅੰਮ੍ਰਿਤ ਵੇਲਾ ਸਤਨਾਉ ਵਡਿਆਈ ਵਿਚਾਰ ਇੱਕ ਵਾਹਤ ਅਤੇ ਨੇੜੇ ਦਾ ਢੰਗ ਹੈ ਸੁਚੱਜਾ ਢੰਗ ਹੈ ਜਿਸ ਨਾਲ ਮਨੁੱਖ ਦੀ ਤਵਹਮਾਤ ਭਰਮਾਂ ਭੁਲੇਖਿਆਂ ਦੀ ਕੂੜ ਦੀ ਪਾਲ ਵੀ ਟੁੱਟ ਸਕਦੀ ਏ ਤੇ ਇਨਸਾਨ ਸੁਚਿਆਰ ਵੀ ਹੋ ਸਕਦਾ ਹੈ। ਇਸ ਸਵਾਲ ਦਾ ਉੱਤਰ ਕਿਵ ਸੁਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਸਤਿਗੁਰਾਂ ਨੇ ਜਗ੍ਹਾ ਜਗ੍ਹਾ ਜਾ ਕੇ ਵੀ ਦਿੱਤਾ ਤੇ ਅੰਮ੍ਰਿਤ ਵੇਲੇ ਸੰਗਤ ਵਿਚ ਆਉਣਾ ਦੀਦਾਰ ਕਰਨੇ ਸੰਗਤਾਂ ਦੇ ਤੇ ਗੁਰੂ ਦੇ ਪਵਿੱਤਰ ਉਪਦੇਸ਼ ਦਰਸ਼ਨ ਨੂੰ ਹਿਰਦੇ ਅੰਦਰ ਵਸਾਉਣਾ ਦਿਨ ਭਰ ਫਿਰ ਆਪਣਾ ਆਪਣਾ ਕੰਮ ਕਰਦੇ ਰਹੋ ਤਾਂ ਸਤਿਗੁਰੂ ਜੀ ਕਹਿੰਦੇ ਨੇ ਲੇਕਿਨ ਪਹਿਲਾਂ ਉਤਸ਼ਾਹ ਨਾਲ ਉਮਾਹ ਨਾਲ ਉਚੇਚੇ ਤੌਰ ਤੇ ਮਨ ਨੂੰ ਸਾਵਧਾਨ ਕਰਕੇ ਇੱਥੇ ਲਿਆਉਣਾ ਹੋਵੇਗਾ। ਵਿਦਿਆਰਥੀ ਨੂੰ ਪਹਿਲੇ ਸਕੂਲ ਪਹੁੰਚਣਾ ਹੁੰਦਾ ਹੈ ਉਸ ਤੋਂ ਬਾਅਦ ਅਗਲਾ ਕੰਮ ਸ਼ੁਰੂ ਹੁੰਦਾ ਹੈ। ਬੀਜ ਨੂੰ ਪਹਿਲੇ ਧਰਤੀ ਵਿਚ ਬੋਣਾ ਪੈਂਦਾ ਏ ਫਿਰ ਕੋਠੀ ਵਿਚ ਦਾਣੇ ਤੇ ਕਮਲੇ ਸਿਆਣੇ ਹੁੰਦੇ ਨਿੱਤ ਤੱਕਦੇ ਹਾਂ। ਬੈਨ ਹੀ ਇਸ ਮਨ ਨੂੰ ਜੋ ਕਈ ਵਾਰੀ ਅਲਸਾ ਜਾਂਦਾ ਏ ਕਾਹਲੀ ਦਿਖਾ ਜਾਂਦਾ ਏ ਸੁਸਤੀ ਦਿਖਾ ਜਾਂਦਾ ਏ ਕਿ ਰੋਜ਼ ਰੋਜ਼ ਇਹ ਕੰਮ ਤਾਂ ਹੋਣਾ ਏ ਅੱਗੇ ਕਰਦੇ ਆਏ ਹਾਂ ਥੋੜੇ ਦਿਨ ਰੈਸਟ ਕਰ ਲਈਏ ਇਹ ਜੋ ਕਾਹਲੀਆਂ ਦਿਖਾਉਂਦਾ ਏ ਇਸ ਨੂੰ ਉਚੇਚੇ ਤੌਰ ਤੇ ਪਹਿਲੇ ਸੰਗਤ ਵਿਚ ਲਿਆਉਣਾ ਉਚਿਤ ਹੈ ਗੁਰੂ ਦੀ ਹਜ਼ੂਰੀ ਵਿਚ ਲਿਆਉਣਾ ਉਚਿਤ ਹੈ। ਮਿਸਾਲ ਦੇ ਤੌਰ ਤੇ ਜਿਵੇਂ ਅਸੀਂ ਭੋਜਨ ਤਿਆਰ ਕਰਕੇ ਛਕਦੇ ਹਾਂ ਛਕਦੇ ਧਿਆਨ ਨਾਲ ਗੌਰ ਨਾਲ ਜੇ ਬੇਗੌਰੇ ਹੋ ਕੇ ਭੋਜਨ ਖਾਵੀਏ ਕਈ ਵਾਰੀ ਮੂੰਹ ਵਿਚ ਜ਼ਖਮ ਹੋ ਜਾਂਦੇ ਜੀਭਾ ਕੱਟੀ ਜਾਂਦੀ ਲਹੂ ਵਗ ਜਾਂਦਾ ਤਾਂ ਪਹਿਲੇ ਇਨਸਾਨ ਨੂੰ ਭੋਜਨ ਧਿਆਨ ਨਾਲ ਛਕਣਾ ਪੈਂਦਾ ਧਿਆਨ ਨਾਲ ਤਿਆਰ ਕਰਨਾ ਅਤੇ ਇਸੇ ਤਰ੍ਹਾਂ ਸਾਵਧਾਨੀ ਨਾਲ ਉਸ ਨੂੰ ਛਕਣਾ ਯੋਗ ਚਬਾਉਣਾ ਫਿਰ ਇਸ ਨੂੰ ਅੰਦਰ ਗਲੇ ਤੋਂ ਥੱਲੇ ਹਲਕ ਤੋਂ ਥੱਲੇ ਪਿਸੀ ਹੋਈ ਗ੍ਰਾਹੀ ਨੂੰ ਇਨਸਾਨ ਲੈ ਜਾਂਦਾ ਲੇਕਿਨ ਫਿਰ ਨਹੀਂ ਕੋਈ ਵੀ ਦੇਖਿਆ ਕਿ ਧਿਆਨ ਰੱਖਦਾ ਹੋਵੇ ਅੰਦਰ ਗਈ ਗ੍ਰਾਹੀ ਦਾ ਉਹ ਫਿਰ ਬੇਧਿਆਨੇ ਢੰਗ ਨਾਲ ਹੀ ਹਜ਼ਮ ਹੁੰਦੀ ਰਹਿੰਦੀ ਹੈ ਕੁਵਤੇ ਹਾਜ਼ਮਾ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ ਹਰਾਰਤ ਤੇ ਗੁਰੇਜ਼ੀ ਨਾਲ ਉਹ ਹਜ਼ਮ ਹੁੰਦੀ ਰਹਿੰਦੀ ਹੈ ਜੋ ਪਦਾਰਥ ਦਰਕਾਰ ਨੇ ਸਰੀਰ ਦੀ ਸ਼ਫਾ ਲਈ ਤੰਦਰੁਸਤੀ ਲਈ ਚੁਸਤੀ ਲਈ ਚਲਾਕੀ ਲਈ ਅਲਰਟਪਣ ਲਈ ਸਾਵਧਾਨੀ ਲਈ ਉਹਦੇ ਵਿਚੋਂ ਅੰਦਰਲੀ ਮਸ਼ੀਨਰੀ ਬਜ਼ਾਤੇ ਖੁਦ ਹੀ ਡਿਵੀਜ਼ਨ ਕਰਦੀ ਰਹਿੰਦੀ ਹੈ ਤੇ ਉਸ ਨੂੰ ਹਜ਼ਮ ਕਰਦੀ ਰਹਿੰਦੀ ਹੈ ਲੇਕਿਨ ਪਹਿਲੇ ਗ੍ਰਾਹੀ ਭੋਜਨ ਦਾ ਤਿਆਰ ਕਰਨਾ ਅਤੇ ਗ੍ਰਾਹੀ ਦਾ ਚਬਾਉਣਾ ਇਹ ਸਭ ਕੁਝ ਸਾਵਧਾਨੀ ਨਾਲ ਹੋਇਆ ਸੁਰਤ ਨਾਲ ਹੋਇਆ ਧਿਆਨ ਨਾਲ ਹੋਇਆ ਐਨ ਇਸੇ ਤਰ੍ਹਾਂ ਇਸ ਨੂੰ ਕਹਿੰਦੇ ਨੇ ਸਬਕੌਂਸ਼ੀਅਸ ਮਾਇੰਡ ਸਾਵਧਾਨੀ ਨਾਲ ਕੰਮ ਕਰਨਾ
لیکن اندر گیا پھر کانشیس مائنڈ تے سب کانشیس مائنڈ یہ کم کرتے ہیں. ساودھانی نال گراہی کھاتی بے دھیانی نال ہضم ہندی گئی تے شکتی برقرار رہی انسان ٹردا پھردا رہا کاروبار کرتا رہا. یہ تے مادے دی گل ہے تے نت ساڈے نال واپردی ہے. روحانیت اندر بھی سپرچولیزم اندر بھی پرمارتھی راہ وچ بھی ایسی ہی بات نظر آتی ہے. پہلے اتشاہ نال ادم نال انسان نو سنگت وچ آنا ہوندا ہے, گرو گھر وچ آنا ہوندا ہے, گرو گرنتھ صاحب مہاراج جی دی مقدس حضوری وچ آنا ہے. اتشاہ نال چاؤ نال ساودھانی نال تے ادم نال. اس لیے ستگرا نے ارشاد فرمائے نے حکم کیتے نے ادم کریندیاں جیو تم, ادم کریندیاں جیو تم کماندیاں سکھ پنچ, ادم کریندیاں جیو تم اے سب کم ساودھانی نال لے, کماندیاں سکھ پنچ دیاں تم پربھو مل نانک اتری چن. تو اے کم اساں ساودھانی نال کیتا اتے حاضر ہویا. شبد دا بھوجن شبد دا لنگر گردیب نے جو دات بخشی ہے اس مل پنڈھارے وچوں پاٹ راہی حکم نامیہ راہی کتھا وچار راہی اتوا کیرتن راہی ساودھانی نال اے بھوجن ملیا. ربی تھر صاحب گرو گرنتھ صاحب مہاراج وچوں اے بھوجن ملیا. تھال وچ تین وستو پیو, تھال گرو گرنتھ صاحب مہاراج, تھال وچ تین وستو پیو ست سنتوخ وچارو امرت نام ٹھاکر کا پیو جس کا سب سے آدھارو جے کو کھاوے. پر اے سب کچھ ساودھانی نال کرنا ہے, جے کو کھاوے جے کو پہنچے تس کا ہوئے ادھارو. ساودھانی تو مراد ہے کیرتن کرن والے نو بھی حاضر رہنا پوے گا اتے سنن والے نو بھی حاضری دینی پوے گی, ساودھان ہونا پوے گا. پھر کی ہے گردیو کہندے نے پھر آپ ہی شکتی بخشش عنایت کرم ہوندا رہے گا. ہسندیاں کھلندیاں پہنندیاں کھاوندیاں او پھر آپ ہی کم چلتا رہے گا. وچے ہووے مکت جے کو کھاوے جے کو پہنچے تس کا ہوئے ادھار. اے آتمک زندگی واسطے اشد ضروری وستو گرو صاحب جی کہندے نے اس دے چھڈیاں جیو جل بل جاندا ہے. میں تجربہ کر ویکھی ایسا کردیاں ہی زندگی ہے غافلی وچ موت تو بھی بدترین دشا ہو جاندی ہے. آنکھاں جیواں وسرے مر جا. کبیر صاحب کہندے نے جب لگتا گا باہو بے ہی اس اسنا وچ بھی مینو جب نلپی چو اندر نو دھاگا کھچدا ہاں اس اسنا وچ بھی غافلی ہو جائے پرمیشر تو میں اس نو موت ہی سمجھدا ہاں. جب لگ تاگا واہو بے ہی تب لگ وسرے رام سنیہی تے وسر نال مر جاؤں. تو گرو کرپا کرے اسی ساودھانی نال مہاراج دے چرنر چاندے رویے تے پھر پامے بے دھیانی نال ہی جی برکیاں ہزموں دیاں تے طاقتاں دے دیاں نے کم کردے رویے تے او جو دات پراپت ہوئی ہے او دی صحت او دی گائیڈنس اکال پرتی بخشش نال ملی رہے گی. تیاگنا نہیں ہے لگے رہن کا مطلب ہے جے کو کھاو ہے جے کو پنچے تس کا ہوئے ادھارو. گرو صاحب جی دا عہد ہے پیمان ہے وعدہ ہے اقرار ہے جے کو کھاو ہے جے کو پنچے تس کا ہوئے ادھارو. یہ وس تجی نہ جائی نت نت رکھو اتھارو تم سنسار چرن لگ کر سب نام برم پسارو.

ਤੇ ਪੈਰ ਪੈਰ ਤੇ ਖੁਸ਼ੀਆਂ ਵੀ ਦਿੰਦਾ, ਸੁੱਖ ਵੀ ਦਿੰਦਾ, ਮਾਨ ਇੱਜ਼ਤ ਸਭ ਕੁਛ ਦਿੰਦਾ। ਪਰ ਜੇ ਅਸੀਂ ਉਸ ਦੇ ਲਾਇਕ ਨਾ ਰਹੀ ਤੇ ਫਿਰ ਗੁਰੂ ਕੀ ਕਰੇ। ਕਬੀਰ, ਸਾਚਾ ਸਤਿਗੁਰੂ ਕਿਆ ਕਰੇ।

ਹੀ ਕਰੇ ਜੇ ਸਿੱਖਾਂ ਨੂੰ ਭਰੋਸਾ ਨਾ ਹੋਵੇ। ਗੁਰੂ ਕੀ ਕਰੇ ਜੇ ਸਿੱਖਾਂ ਦੇ ਮਨ ਵਿੱਚ ਹੀ ਪਿਆਰ ਨਾ ਹੋਵੇ। ਆਨੰਦਪੁਰ ਸਾਹਿਬ ਸੰਗਤ ਆਈ, ਸਾਰੀ ਸੰਗਤ ਨੇ ਮੱਥਾ ਟੇਕਿਆ।

ਲੇਕਿਨ ਉਹਨਾਂ ਨੂੰ ਦੁਹਰਾਇਆ ਇਸ ਵਾਸਤੇ ਜਾਂਦਾ ਹੈ ਕਿ ਉਹਨਾਂ ਤੋਂ ਸਿੱਖਿਆ ਲੈ ਸਕੇ, ਕਿਉਂਕਿ ਜਿਹੜੇ ਇਤਿਹਾਸ ਭੁੱਲ ਜਾਂਦੇ ਨੇ, ਵਡੇਰਿਆਂ ਨੂੰ ਭੁੱਲ ਜਾਂਦੇ ਨੇ, ਉਹ ਆਪਣੇ ਆਪ ਨੂੰ ਵੀ ਭੁੱਲ ਜਾਂਦੇ ਨੇ। ਔਰ ਦੁਨੀਆਂ ਦੀ ਭੀੜ ਵਿੱਚ ਐਸੀ

ਜੇ ਤੂੰ ਮੇਰੇ ਜੋਗਾ ਨਾ ਵੀ ਹੋਵੇਗਾ ਮੈਂ ਤਾਂ ਵੀ ਤੇਰੇ ਜੋਗਾ ਹੋਵਾਂਗਾ ਆਖੋ ਸਤਨਾਮ ਸਿੰਘ ਸੰਬੰਧ ਬਣ ਗਏ ਤੇ ਸੰਬੰਧ ਵੀ ਐਸਾ ਬਚਪਨ ਬੀਤ ਗਿਆ ਜਵਾਨੀ ਆ ਗਈ ਤੇ ਜੋਗਾ ਸਿੰਘ ਨੇ ਵੀ ਅੰਮ੍ਰਿਤ ਛਕ ਲਿਆ ਗੁਰੂ ਨਾਲ ਬੜਾ ਪਿਆਰ ਕਰਦਾ ਜੋਗਾ ਸਿੰਘ ਦੇ ਮਾਤਾ ਪਿਤਾ ਆਏ ਕਹਿਣ ਲੱਗੇ ਮਹਾਰਾਜ ਜੋਗਾ ਸਿੰਘ ਨੂੰ ਹੁਣ ਆਗਿਆ ਦਿਓ ਇਸ ਨੂੰ ਘਰ ਲੈ ਜਾਈਏ ਇਸ ਦਾ ਵਿਆਹ ਕਰ ਲਈ ਗੁਰੂ ਸਾਹਿਬ ਨੇ ਆਗਿਆ ਦੇ ਦਿੱਤੀ ਤੇ ਨਾਲ ਕਿਹਾ ਜੋਗਾ ਸਿੰਘ ਭਾਈ ਜਾ ਮਾਪਿਆਂ ਦੀ ਸਦਰ ਹੈ ਉਹ ਤੇਰਾ ਵਿਆਹ ਕਰਨ ਜਾਂ ਮਾਪਿਆਂ ਦਾ ਚਾਅ ਪੂਰਾ ਕਰ ਤੇ ਜੋਗਾ ਸਿੰਘ ਕਹਿਣ ਲੱਗਾ ਮਹਾਰਾਜ ਜੇ ਮੈਂ ਚਲਾ ਗਿਆ ਤੇ ਤੁਹਾਡੀ ਸੇਵਾ ਕੌਣ ਕਰੇਗਾ ਆਖੋ ਸਤਨਾਮ ਸੇਵਾ ਸਤਿਗੁਰੂ ਕਹਿਣ ਲੱਗੇ ਜੋਗਾ ਸਿੰਘ ਜਦੋਂ ਤੂੰ ਨਹੀਂ ਸੀ ਸੇਵਾ ਉਦੋਂ ਵੀ ਹੁੰਦੀ ਸੀ ਤੂੰ ਚਲਾ ਜਾਏਗਾ ਸੇਵਾ ਫਿਰ ਵੀ ਹੋਵੇ ਤੂੰ ਸਾਡਾ ਫਿਕਰ ਨਾ ਕਰ

ਉੱਠਿਆ ਜੋਗਾ ਸਿੰਘ ਰਾਤ ਪੈ ਗਈ ਹੈ ਵੇਸਵਾ ਦੇ ਚਬਾਰੇ ਵੱਲ ਤੁਰ ਪਿਆ ਜਦ ਗੁਰੂ ਨੂੰ ਭੁਲਾਨੇ ਆ ਤੇ ਫਿਰ ਇਨਸਾਨ ਕਿੱਥੇ ਤੱਕ ਜਾ ਡਿੱਗਦਾ ਕਿੱਥੇ ਉਹ ਜੋਗਾ ਸਿੰਘ ਜਿਹੜਾ ਗੁਰੂ ਦਾ ਹੁਕਮ ਮੰਨ ਕੇ ਲਾਵਾਂ ਛੱਡ ਕੇ ਤੁਰ ਪਿਆ ਪਰ ਜਦ ਮਨ ਵਿਚ ਹੰਕਾਰ ਆਇਆ ਤੇ ਫਿਰ ਕਿੱਥੇ ਤੱਕ ਜਾ ਪਹੁੰਚਿਆ ਵੇਸਵਾ ਦੇ ਦੁਆਰੇ ਵੱਲ ਤੁਰ ਪਿਆ ਜਦ ਵੇਸਵਾ ਦੇ ਚਬਾਰੇ ਕੋਲ ਪਹੁੰਚਿਆ ਜੋਗਾ ਸਿੰਘ ਤੇ ਭੁੱਲ ਗਏ ਗੁਰੂ ਨੂੰ ਪਰ ਗੁਰੂ ਨੇ ਜੋਗਾ ਸਿੰਘ ਨੂੰ ਨਹੀਂ ਭੁਲਾਇਆ ਸਾਧ ਸੰਗਤ ਗੁਰੂ ਨਾਨਕ ਦਾ ਰੂਪ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਚੌਂਕੀਦਾਰ ਦਾ ਰੂਪ ਬਣਾਇਆ ਹੱਥ ਵਿਚ ਇੱਕ ਖੁੰਡਾ ਪਕੜਿਆ ਤੇ ਵੇਸਵਾ ਦੇ ਚਬਾਰੇ ਥੱਲੇ ਪਹਿਰੇਦਾਰ ਬਣ ਕੇ ਆਪ ਖੜੇ ਹੋ ਗਏ ਜੋਗਾ ਸਿੰਘ ਆਇਆ ਲੰਮਾ ਉੱਚਾ ਚੌਂਕੀਦਾਰ ਖੜਾ ਦੇਖਿਆ ਥੋੜੀ ਜਿਹੀ ਸੰਗਾ ਆਈ ਤੇ ਜੋਗਾ ਸਿੰਘ ਅੱਗੇ ਚਲਾ ਗਿਆ ਚੱਕਰ ਕੱਟ ਕੇ ਆਨਾ ਪਹਿਰੇਦਾਰ ਹਟ ਜਾਏਗਾ ਫਿਰ ਵੇਸਵਾ ਦੇ ਚਵਾਰੇ ਚੜਾਂਗਾ ਪਰ ਸਾਧ ਸੰਗਤ ਕੌਣ ਹੈ ਚੌਂਕੀਦਾਰ ਕਲਗੀਆਂ ਵਾਲਾ ਸਤਿਗੁਰ ਜਿਹੜਾ ਆਇਆ ਹੀ ਰੱਖਿਆ ਕਰਨ ਵਾਸਤੇ ਹੈ

ਚੱਕਰ ਕੱਟਦੇ ਆ ਅੰਮ੍ਰਿਤ ਵੇਲਾ ਹੋ ਗਿਆ ਨਾ ਤੇ ਜੋਗਾ ਸਿੰਘ ਮੁੜਿਆ ਤੇ ਨਾ ਗੁਰੂ ਸਾਹਿਬ ਦੀ ਹੱਡੀ ਹੁਣ ਜੋਗਾ ਸਿੰਘ ਨੇ ਮਨ ਵਿਚ ਸੋਚਿਆ ਪਹਿਰੇਦਾਰ ਤੇ ਹਟਦਾ ਨੇ ਮੈਂ ਕਿਉਂ ਨਾ ਚਬਾਰੇ ਚੜਾ ਜੋਗਾ ਸਿੰਘ ਨੇ ਹਿੰਮਤ ਕੀਤੀ ਜਦ ਇਹ ਪੌੜੀਆਂ ਚੜਨ ਲੱਗਾ ਤੇ ਹੁਣ ਗੁਰੂ ਸਾਹਿਬ ਤੋਂ ਬਰਦਾਸ਼ਤ ਨਾ ਹੋਇਆ ਇੱਕ ਦਬਕਾ ਮਾਰਿਆ ਉਹ ਸਿੰਘਾ ਕਿੱਥੇ ਚੱਲਿਆ ਜਾਪਦਾ ਗੁਰੂ ਦਾ ਸਿੰਘ ਹੈ ਸੋਹਣਾ ਦਾੜਾ ਸਿਰ ਤੇ ਦਸਤਾਰ ਹੱਥ ਵਿਚ ਕੜਾ ਗਾਤਰੀ ਕਿਰਪਾਨ ਤੇੜ ਕਛਹਿਰਾ ਪਾਏ ਹੈ ਉਹ ਜਾਪਦਾ ਗੁਰੂ ਦਾ ਸਿੰਘ ਚੱਲਿਆ ਵੇਸਵਾ ਦੇ ਦੁਆਰੇ ਜਾ ਭੱਜ ਜਾ ਸੋਟਾ ਮਾਰਾਂਗਾ ਤੈਨੂੰ ਉਹ ਜਾ ਕੇ ਬਾਣੀ ਪੜ ਬਾਣੀ ਪੜਨ ਦਾ ਵੇਲਾ ਚੱਲਿਆ ਵੇਸਵਾ ਦੇ ਦੁਆਰੇ ਜਾ ਦੇ ਠੋਕਰ ਮਨ ਨੂੰ ਬਚੀ ਗੁਰੂ ਦਾ ਦਬਕਾ ਸੁਣਿਆ ਤੇ ਜੋਗਾ ਸਿੰਘ ਕੰਬ ਉੱਠ ਗਿਆ ਆਪਣੇ ਆਪ ਨੂੰ ਕਹਿੰਦਾ ਹੈ ਉਹ ਜੋਗਾ ਸਿੰਘ ਓਏ ਤੂੰ ਤੇ ਰੁੜ ਚੱਲਿਆ ਸੀ ਓਏ ਗੁਰੂ ਦਾ ਸਿੱਖ ਹੋ ਕੇ ਕਿਹੜੇ ਪਾਸੇ ਚੱਲਿਆ ਸੀ ਮੁੜ ਪਿਆ ਵਾਪਸ ਅਨੰਦਪੁਰ ਸਾਹਿਬ ਨੂੰ ਤੁਰ ਪਿਆ ਪਰ ਹਾਲੀ ਮਨ ਵਿਚ ਇੱਕ ਖਿਆਲ ਹੈ ਜੋਗਾ ਸਿੰਘ ਤੈਨੂੰ ਕਿਸੇ ਨੇ ਦੇਖਿਆ ਨਹੀਂ ਆਖੋ ਸਤਨਾਮ ਸਿੰਘ ਜਦ ਅਸੀਂ ਵੀ ਕੋਈ ਬੁਰਾਈ ਕਰਦੇ ਹਾਂ ਤੇ ਵੀ ਸਮਝਦੇ ਹਾਂ ਸਾਨੂੰ ਕਿਸੇ ਨੇ ਦੇਖਿਆ ਨਹੀਂ ਪੜਦਾ ਪਿਆ ਕਿਸੇ ਨੇ ਨਹੀਂ ਦੇਖਿਆ ਦੁਨੀਆਂ ਦਾ ਖਿਆਲ ਤੇ ਰੱਖਦੇ ਹਾਂ

ਗੁਰੂ ਤੇ ਫਿਰ ਵੀ ਪੜਦਾ ਰੱਖਦਾ ਗੁਰੂ ਤੇ ਫਿਰ ਵੀ ਪੜਦਾ ਟੱਕਦਾ ਹੈ ਪਰ ਜੇ ਅਸੀਂ ਉਹਨਾਂ ਪੜਦਿਆਂ ਵਿੱਚੋਂ ਬਾਹਰ ਆਉਂਦੇ ਹਾਂ ਤੇ ਫਿਰ ਗੁਰੂ ਕੀ ਕਰੇ ਸਤਿਗੁਰ ਕਹਿੰਦੇ ਹਨ ਸੁਣਾ ਜੋਗਾ ਸੁਣਿਆ ਕੀ ਹਾਲ ਹੈ ਤੇਰਾ ਸਫ਼ਰ ਕੈਸਾ ਰਿਹਾ ਪਰ ਅੱਗੋ ਜੋਗਾ ਸਿੰਘ ਕੀ ਕਹਿੰਦਾ ਆਪਣਾ ਹਾਲ ਨਹੀਂ ਦੱਸਦਾ ਜੋ ਗੁਰੂ ਨੇ ਪੁੱਛਿਆ ਉਹ ਨਹੀਂ ਦੱਸਦਾ ਸਗਾ ਅੱਗੋ ਕਹਿੰਦਾ ਮਹਾਰਾਜ ਪਤਾ ਲੱਗਾ ਤੁਹਾਨੂੰ ਸਾਰੀ ਰਾਤ ਕਿਸੇ ਮੂਰਖ ਸਿੱਖ ਨੇ ਜਗਾਈ ਰੱਖੇ ਕੌਣ ਸੀ ਤੇ ਗੁਰੂ ਸਾਹਿਬ ਕਹਿਣ ਲੱਗੇ ਜੋਗਾ ਸਿਆ ਤੂੰ ਕੀ ਲੈਣਾ ਜੋ ਬੀਤ ਗਈ ਸੋ ਬੀਤ ਗਈ ਤੂੰ ਆਪਣਾ ਹਾਲ ਸੁਣਾ ਤੇਰਾ ਸਫ਼ਰ ਕੈਸਾ ਰਿਹਾ ਪਰ ਕਹਿੰਦੇ ਨਹੀਂ ਦੱਸੋ ਤੇ ਸਹੀ ਉਹ ਕੌਣ ਸੀ ਜਿਹਨੇ ਸਾਰੀ ਰਾਤ ਤੈਨੂੰ ਜਗਾਈ ਰੱਖਿਆ ਤੇ ਗੁਰੂ ਸਾਹਿਬ ਫਿਰ ਕਹਿੰਦੇ ਜੋਗਾ ਸਿਆ ਤੂੰ ਕੀ ਲੈਣਾ ਰਾਤ ਬੀਤ ਗਈ ਉਹ ਗੱਲ ਵੀ ਖਤਮ ਹੋ ਗਈ ਤੂੰ ਆਪਣਾ ਹਾਲ ਸੁਣਾ ਪਰ ਨਹੀਂ ਫਿਰ ਪੁੱਛਦਾ ਮਹਾਰਾਜ ਦੱਸੋ ਤੇ ਸਹੀ ਉਹ ਕਿਹੜਾ ਮੂਰਖ ਸੀ ਜਿਹਨੇ ਸਾਰੀ ਰਾਤ ਆਪ ਨੂੰ ਜਗਾਈ ਰੱਖਿਆ ਤੇ ਹੁਣ ਦਸ਼ਮੇਸ਼ ਪਿਤਾ ਕਹਿਣ ਲੱਗੇ ਓਏ ਜੋਗਾ ਸਿਆ ਮੈਂ ਤੇ ਚਾਹੁੰਦਾ ਸਾਂ ਕਿ ਪੜਦਾ ਪਿਆ ਰਹੇ ਪਰ ਜੇ ਤੂੰ ਨਹੀਂ ਹਟਦਾ ਤੇ ਫਿਰ ਸੁਣ ਉਹ ਜੋਗਾ ਸਿਆ ਉਹ ਮੂਰਖ ਹੋਰ ਕੋਈ ਨਹੀਂ ਉਹ ਤੂੰ ਹੀ ਸੀ ਉਹ ਜੋਗਾ ਸਿਆ ਜਦ ਤੂੰ ਵੇਸਵਾ ਦੇ ਚੁਬਾਰੇ ਚੱਲਿਆ ਸੀ ਤੇ ਮੈਂ ਪਹਿਰੇਦਾਰ ਬਣ ਕੇ ਉੱਥੇ ਖੜਾ ਹੋ ਗਿਆ ਸੀ ਤੂੰ ਬਚਪਨ ਵਿੱਚ ਇੱਕ ਗੱਲ ਕਹੀ ਸੀ ਮਹਾਰਾਜ ਮੈਂ ਤੇਰੇ ਜੋਗਾ ਤੇ ਅਸੀਂ ਵੀ ਕਿਹਾ ਸੀ ਜੋਗਾ ਸਿਆ ਜੇ ਤੂੰ ਮੇਰੇ ਜੋਗਾ ਹੈ ਤੇ ਮੈਂ ਤੇਰੇ ਜੋਗਾ ਇਹ ਵੀ ਕਿਹਾ ਸੀ ਜੇ ਤੂੰ ਮੇਰੇ ਜੋਗਾ ਨਾ ਵੀ ਹੋਵੇਗਾ ਮੈਂ ਤਾਂ ਵੀ ਤੇਰੇ ਜੋਗਾ ਹੋਵਾਂਗਾ ਜੋਗਾ ਸਿਆ ਜਦ ਤੂੰ ਵੇਸਵਾ ਦੇ ਚੁਬਾਰੇ ਚੱਲਿਆ ਸੀ ਤੇ ਮੈਂ ਪਹਿਰੇਦਾਰ ਬਣ ਕੇ ਸਾਰੀ ਰਾਤ ਉੱਥੇ ਖੜਾ ਰਿਹਾ ਕੋਈ ਜੋਗਾ

ਇਹ ਵੀ ਸਮਝਦਾ ਸਾਂ ਕਿ ਤੈਨੂੰ ਵੀ ਪਤਾ ਨਹੀਂ ਲੱਗਾ। ਪਰ ਬਾਦਸ਼ਾਹ ਕੀ ਪਤਾ ਸੀ, ਤੂੰ ਹੀ ਤੇ ਬਾਂਹ ਪਕੜ ਕੇ ਵਜਾਉਣ ਵਾਲਾ ਸੀ। ਅਸੀਂ ਹਮੇਸ਼ਾ ਇਹੋ ਹੀ ਸਮਝਦੇ ਹਾਂ, ਸਾਨੂੰ ਜੇ ਦੁਨੀਆ ਨਹੀਂ ਦੇਖ ਰਹੀ ਤੇ ਗੁਰੂ ਵੀ ਨਹੀਂ ਦੇਖਦਾ। ਪਰ ਬਾਦਸ਼ਾਹ ਦੁਨੀਆ ਦੀ ਨਜ਼ਰ ਤੋਂ ਬਚ ਸਕਦੇ ਹਾਂ ਪਰ ਤੇਰੇ ਤੋਂ ਨਹੀਂ। ਪਰ ਗੁਰੂ ਦਾ ਬਿਰਧ ਹੈ, ਜੋਗਾ ਸਿੰਘ ਨੂੰ ਫਿਰ ਬਖਸ਼ ਦਿੱਤਾ।

ਘਰੋਂ ਚੱਲ ਪਿਆ ਸੁਦਾਮਾ ਭਗਵਾਨ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ। ਤੇ ਰਸਤੇ ਦੇ ਵਿੱਚ ਜਿਸ ਤਰ੍ਹਾਂ ਕੋਈ ਗਿਣ ਗਿਣ ਕੇ ਚੱਲਦਾ ਹੈ, ਮੈਂ ਕਦੋਂ ਜਾਵਾਂਗਾ, ਕਦੋਂ ਪਹੁੰਚਾਂਗਾ, ਤੇ ਸੋਚਦਾ ਹੈ ਅਸੀਂ ਤੇ ਬਚਪਨ ਦੇ ਮਿੱਤਰ ਸਾਂ ਤੇ ਹੁਣ ਤੇ ਵੱਡੇ ਹੋ ਗਏ, ਪਤਾ ਨਹੀਂ ਮੈਨੂੰ ਪਹਿਚਾਨਣ ਕੇ ਨਾ ਪਹਿਚਾਨਣ। ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ, ਕੌਣ ਮਿਲਾਏ। ਕਹਿੰਦੇ ਨੇ ਮੈਂ ਕਿਸ ਤਰ੍ਹਾਂ ਜਾਵਾਂਗਾ ਤੇ ਮੈਨੂੰ ਮਿਲਾਏਗਾ ਕੌਣ ਉੱਥੇ ਭਗਵਾਨ ਕ੍ਰਿਸ਼ਨ ਦੇ ਨਾਲ। ਭਾਈ ਸਾਹਿਬ ਫਰਮਾਨ ਕਰਦੇ ਨੇ ਇਹ ਸੋਚਦਾ ਸੋਚਦਾ ਸੁਦਾਮਾ ਦੁਆਰਕਾ ਨਗਰੀ ਦੇ ਵਿੱਚ ਪਹੁੰਚ ਗਿਆ।

ਪੈਸਾ ਫਰਮਾਨ ਕਰਦੇ ਹਨ ਕਿ ਭਗਵਾਨ ਕ੍ਰਿਸ਼ਨ ਸਾਰੇ ਸੰਸਾਰ ਨੂੰ ਕੀ ਸੰਦੇਸ਼ਾ ਦੇ ਰਹੇ? ਕਹਿੰਦੇ ਨੇ ਸੁਦਾਮਾ ਆਪਣੀ ਪਤਨੀ ਦੇ ਕਹਿਣ ਤੇ ਚੱਲਿਆ ਸੀ ਕਿ ਭਗਵਾਨ ਕ੍ਰਿਸ਼ਨ ਕੋਲ ਜਾਵਾਂ ਤੇ ਆਪਣੀ ਗਰੀਬੀ ਦੂਰ ਕਰਵਾ ਦਾਂ। ਮਗਰ ਕਿਉਂਕਿ ਦੋਨੋਂ ਹੀ ਇੱਕ ਸ਼ਿਸ਼ ਦੇ ਰੂਪ ਦੇ ਵਿੱਚ ਹਨ, ਗੁਰੂ ਇੱਕ ਹੈ, ਸਿੱਖਿਆ ਇੱਕ ਗੁਰੂ ਪਾਸੋਂ ਲਈ ਹੈ ਤੇ ਦੋਨੋਂ ਹੀ ਆਪਣੇ ਆਪਣੇ ਅਸੂਲ ਤੇ ਕਾਇਮ ਹਨ। ਭਗਵਾਨ ਕ੍ਰਿਸ਼ਨ ਨੂੰ ਮਿਲੇ ਸੁਦਾਮਾ ਤੇ ਸੁਦਾਮਾ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਲਈ ਭਗਵਾਨ ਪਾਸੋਂ ਆਪਣੀ ਜ਼ਬਾਨ ਤੋਂ ਕੁਝ ਮੰਗਿਆ ਲਿਆ ਤੇ ਇਧਰੋਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਆਪਣੇ ਮਿੱਤਰ ਦੀ ਗਰੀਬੀ ਨੂੰ ਜਿਹੜੀ ਕਿ ਸਾਹਮਣੇ ਨਜ਼ਰ ਆ ਰਹੀ ਸੀ, ਤਨ ਤੇ ਕੱਪੜਾ ਨਹੀਂ, ਫਟੇ ਪੁਰਾਣੇ ਕੱਪੜੇ ਹਨ, ਪੈਰ ਵਿੱਚ ਜੁੱਤੀ ਕੋਈ ਨਹੀਂ, ਔਰ ਗਰੀਬੀ ਦਾਵੇ ਨਾਲ ਮਹਾਰਾਜੇ ਭਗਵਾਨ ਕ੍ਰਿਸ਼ਨ ਆਪਣੇ ਮਿੱਤਰ ਨੂੰ ਮਿਲਣ ਆਇਆ ਹੈ ਤੇ ਮਹਾਨਤਾ ਇਹ ਹੈ, ਭਾਈ ਸਾਹਿਬ ਫਰਮਾਨ ਕਰਦੇ ਹਨ ਭਗਵਾਨ ਕ੍ਰਿਸ਼ਨ ਦੀ, ਕਿ ਜਿੱਥੇ ਸੁਦਾਮੇ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਵਾਸਤੇ ਕੁਝ ਮੰਗਿਆ ਨਹੀਂ, ਉੱਥੇ ਭਗਵਾਨ ਕ੍ਰਿਸ਼ਨ ਨੇ ਸੁਦਾਮੇ ਦੀ ਗਰੀਬੀ ਨੂੰ ਉਹਦੇ ਸਾਹਮਣੇ ਜਤਲਾਇਆ ਵੀ। ਨਹੀਂ ਤੇ ਅਮੀਰ ਮਿੱਤਰ ਕਹਿੰਦਾ ਹੈ ਗਰੀਬ ਨੂੰ, ਬਈ ਤੈਨੂੰ ਕੋਈ ਜ਼ਰੂਰਤ ਹੈ ਤੇ ਮੈਨੂੰ ਪਰਮਾਤਮਾ ਨੇ ਬੜਾ ਕੁਝ ਦਿੱਤਾ ਹੈ, ਮੇਰੇ ਕੋਲੋਂ ਕੁਝ ਲੈ ਜਾ। ਤੇ ਗਰੀਬ ਹੋਵੇ ਤੇ ਗਰੀਬ ਕਹਿੰਦਾ ਹੈ ਆਪਣੇ ਅਮੀਰ ਮਿੱਤਰ ਨੂੰ, ਕੋਈ ਮੇਰੀ ਮਦਦ ਕਰ ਦੇ। ਸੰਸਾਰ ਦੇ ਵਿੱਚ ਤੇ ਇਹ ਕੁਝ ਦੇਖਣ ਵਿੱਚ ਆਉਂਦਾ ਹੈ, ਮਗਰ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜੀ ਰਮਜ ਤੱਕ ਪਹੁੰਚੇ, ਕਹਿੰਦੇ ਨੇ ਦੋਨੋਂ ਹੀ ਆਪਣੇ ਆਪਣੇ ਅਸੂਲ ਤੇ ਕਾਇਮ। ਤੇ ਇਹ ਜਾਣਦੇ ਹੋਏ ਭਗਵਾਨ ਕ੍ਰਿਸ਼ਨ ਕਿ ਸੁਦਾਮਾ ਆਪਣੀ ਜ਼ਬਾਨ ਤੋਂ ਮੰਗੇਗਾ ਨਹੀਂ, ਤੇ ਭਗਵਾਨ ਕ੍ਰਿਸ਼ਨ ਨੇ ਬੜਾ ਪਿਆਰ ਕੀਤਾ, ਪ੍ਰਦਖਣਾ ਲਈ ਪੈਰੀ ਪੈ ਕੇ ਗਲੇ ਲਗਾਇਆ ਔਰ ਉਹਦੇ ਚਰਨ ਧੋ ਕੇ ਉਸਨੂੰ ਆਪਣੇ ਸਿੰਘਾਸਨ ਤੇ ਬਿਠਾਇਆ ਤੇ ਸਿੰਘਾਸਨ ਤੇ ਬਿਠਾਉਣ ਤੋਂ ਬਾਅਦ ਉਸਨੂੰ ਬੜਾ ਪਿਆਰ ਕੀਤਾ, ਇਤਨਾ ਪਿਆਰ ਕੀਤਾ ਤੇ ਪਿਆਰ ਕਰਨ ਤੋਂ ਬਾਅਦ ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਸੁਦਾਮਾ ਬਚਪਨ ਤੋਂ ਹੁਣ ਜਵਾਨੀ ਆ ਗਈ ਹੈ, ਇਤਨੀ ਉਮਰਾਂ ਹੋ ਗਈ ਹੈ, ਬੜਾ ਚਿਰ ਹੋਇਆ ਹੈ ਮਿਲਿਆ ਨੂੰ, ਕੋਈ ਗੁਰੂ ਦੀ ਸੇਵਾ ਦੀ ਕਥਾ ਸੁਣਾ। ਗੁਰੂ ਦੀ ਸੇਵਾ ਦੀ ਕਥਾ ਦੀ ਮਹਾਨਤਾ ਦਰਸਾ ਰਹੇ ਹਨ ਕਿ ਗੁਰੂ ਦੀ ਸੇਵਾ ਦੀ ਕਥਾ ਕਰਨ ਨਾਲ ਗੁਰੂ ਯਾਦ ਆਉਂਦਾ ਹੈ, ਗੁਰੂ ਯਾਦ ਆਉਣ ਨਾਲ ਗੁਰੂ ਦਾ ਦੱਸਿਆ ਹੋਇਆ ਨਾਮ ਯਾਦ ਆਉਂਦਾ ਹੈ ਤੇ ਗੁਰੂ ਦਾ ਨਾਮ ਯਾਦ ਆਉਣ ਨਾਲ ਜਦੋਂ ਨਾਮ ਦਸਮ ਦੁਆਰ ਦੇ ਵਿੱਚ ਟਿਕ ਜਾਂਦਾ ਹੈ, ਇਕਾਗਰ ਚਿਤ ਮਨ ਹੋ ਜਾਂਦਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਕਹਿੰਦੇ ਹਨ ਉਸ ਵਕਤ ਜਿਤਨੇ ਵੀ ਪਿਛਲੇ ਮਾੜੇ ਕਰਮ ਹਨ ਉਹ ਸਾਰੇ ਦੇ ਸਾਰੇ ਕੱਟੇ ਜਾਂਦੇ ਹਨ। ਭਾਈ ਸਾਹਿਬ ਫਰਮਾਨ ਕਰ ਰਹੇ ਹਨ ਗੁਰੂ ਦੀ ਸੇਵਾ ਦੀ ਕਥਾ ਦੀ ਮਹਾਨਤਾ ਤੇ ਗੁਰਬਾਣੀ ਵਿੱਚ ਵੀ ਸਵਾਮੀ ਰਾਮਾਨੰਦ ਜੀ ਮਹਾਰਾਜ ਦਾ ਇੱਕ ਸ਼ਬਦ ਹੈ। ਇਹ ਸਵਾਮੀ ਰਾਮਾਨੰਦ ਜੀ ਮਹਾਰਾਜ ਕਬੀਰ ਸਾਹਿਬ ਦੇ ਵੀ ਗੁਰੂ ਹੋਏ, ਭਗਤ ਰਵਿਦਾਸ ਜੀ ਦੇ ਵੀ ਗੁਰੂ ਹੋਏ ਤੇ ਪੀਪਾ ਜੀ ਦੇ ਵੀ ਗੁਰੂ ਹੋਏ। ਅਨੇਕਾਂ ਹੀ ਭਗਤਾਂ ਨੇ ਇਹਨਾਂ ਪਾਸੋਂ ਗੁਰੂ ਦੀਖਿਆ ਲੈ ਕੇ, ਨਾਮ ਲੈ ਕੇ, ਨਾਮ ਜਪ ਕੇ ਸੰਸਾਰ ਨੂੰ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੋੜਿਆ। ਇਹ ਇਹਨਾਂ ਦੀ ਬਾਣੀ ਦਾ ਸ਼ਬਦ ਹੈ ਕਿ ਸ਼ਬਦ ਕੀ ਹੈ, ਸ਼ਬਦ ਕਿਸ ਤਰ੍ਹਾਂ ਕੋਟ ਕਰਮ ਕਰੋੜਾਂ ਹੀ ਮਾੜੇ ਕਰਮਾਂ ਦਾ ਨਾਸ਼ ਕਰਦਾ ਹੈ। ਸਵਾਮੀ ਰਾਮਾਨੰਦ ਜੀ ਫਰਮਾਨ ਕਰਦੇ ਹਨ,

ਸਾਰ ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦੀ ਮਿੱਤਰਤਾ ਬਾਰੇ ਫਰਮਾਨ ਕਰ ਰਹੇ ਹਨ। ਕਹਿੰਦੇ ਨੇ ਸਿੰਘਾਸਨ ਤੇ ਬਿਠਾ ਕੇ ਸੁਦਾਮੇ ਨੂੰ ਜੋੜ ਦਿੱਤਾ ਗੁਰੂ ਦੇ ਸ਼ਬਦ ਨਾਲ। ਗੁਰੂ ਦੇ ਸ਼ਬਦ ਨਾਲ ਜਿਉਂ ਜੁੜਿਆ ਮਾਨੋ ਦਸਮ ਦੁਆਰ ਪਹੁੰਚ ਗਿਆ। ਦੁਆਰਕਾ ਨਗਰੀ ਦੇ ਮਾਲਕ ਨੇ 9 ਦੁਆਰਿਆਂ ਵਿੱਚੋਂ ਕੱਢ ਕੇ ਦਸਮ ਦੁਆਰ ਪਹੁੰਚਾ ਦਿੱਤਾ, ਜਿੱਥੇ ਉਹਦੇ ਸਾਰੇ ਹੀ ਮਾੜੇ ਕਰਮ ਜਿਹੜੇ ਸਨ ਉਹ ਨਾਸ਼ ਹੋ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ

ਚਾਵਲ ਬੰਨੇ ਹੋਏ ਸਨ ਪੋਟਲੀ ਦੇ ਵਿੱਚ ਤੇ ਭਗਵਾਨ ਕ੍ਰਿਸ਼ਨ ਨੇ ਖੋਏ ਪੁੱਛਿਆ ਕਿ ਮੇਰੀ ਭਾਬੀ ਨੇ ਕੀ ਮੇਰੇ ਵਾਸਤੇ ਭੇਜਿਆ ਹੈ। ਭਾਈ ਸਾਹਿਬ ਦਾ ਕੋਈ ਜ਼ਿਕਰ ਨਹੀਂ ਕਰਦੇ। ਭਾਈ ਸਾਹਿਬ ਕਹਿੰਦੇ ਹਨ ਜਿਹੜਾ ਦਸਮ ਦੁਆਰ ਪਹੁੰਚ ਗਿਆ ਉਸਨੂੰ ਤੇ ਆਪਣੀ ਹੋਸ਼ ਹੀ ਕੋਈ ਨਹੀਂ। ਉਹ ਕੀ ਭਗਵਾਨ ਕ੍ਰਿਸ਼ਨ ਨੂੰ ਜਵਾਬ ਦੇਵੇਗਾ? ਅੰਤਰ ਧਿਆਨ ਕਰ ਦਿੱਤਾ ਸੁਦਾਮੇ ਨੂੰ। ਕਹਿੰਦੇ ਨੇ ਭਗਵਾਨ ਕ੍ਰਿਸ਼ਨ ਨੇ ਉਸ ਵਕਤ ਜਦੋਂ ਉਹਦੇ ਲੇਖੇ ਮੇਟਣ ਦਾ ਵਕਤ ਆਇਆ, ਕਿਉਂਕਿ ਗੁਰੂ ਸ਼ਬਦ ਨਾਲ ਜੋੜਿਆ ਹੋਇਆ ਸੀ, ਤੇ ਪੋਟਲੀ ਚੋਂ ਇੱਕ ਇੱਕ ਚਾਵਲ ਦਾ ਦਾਣਾ ਕੱਢ ਕੇ ਆਪਣੇ ਮੂੰਹ ਵਿੱਚ ਪਾਉਂਦੇ ਗਏ। ਇੱਕ ਦਾਣਾ ਮੂੰਹ ਵਿੱਚ ਪਾਇਆ ਤੇ ਧਰਮ ਦੇ ਦਿੱਤਾ, ਦੂਸਰਾ ਦਾਣਾ ਮੂੰਹ ਵਿੱਚ ਪਾਇਆ, ਦੰਦਾਂ ਥੱਲੇ ਚਬਾਇਆ ਤੇ ਅਰਥ ਦੇ ਦਿੱਤਾ, ਤੀਸਰਾ ਦਾਣਾ ਮੂੰਹ ਵਿੱਚ ਚਬਾਇਆ ਤੇ ਕਹਿੰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਸ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰ ਦਿੱਤੀਆਂ। ਚੌਥਾ ਦਾਣਾ ਮੂੰਹ ਵਿੱਚ ਚਬਾਇਆ ਤੇ ਚਬਾ ਕੇ ਆਸ਼ੀਰਵਾਦ ਦਿੱਤਾ ਕਿ ਜਾਂ ਸੁਦਾਮਾ ਤੂੰ ਮੁਕਤੀ ਵੀ ਪ੍ਰਾਪਤ ਕਰ ਗਿਆ ਹੈ। ਧਰਮ ਅਰਥ ਕਾਮ ਮੋਖ ਕਾ ਦਾਤਾ। ਭਗਵਾਨ ਕ੍ਰਿਸ਼ਨ ਨੇ ਚਾਰੇ ਪਦਾਰਥ ਉਸਨੂੰ ਦੇ ਦਿੱਤੇ ਤੇ ਭਾਈ ਸਾਹਿਬ ਫਰਮਾਨ ਕਰ

ਦੀ ਭਾਵ ਵਿੱਚ ਲੱਗ ਕੇ ਨਾਮ ਨਾਲ ਜੁੜਨ ਨਾਲ ਸੰਸਾਰ ਤੋਂ ਵੀ ਪਾਰ ਹੋਏਗਾ। ਰਾਮ ਨਾਮ ਅੰਤਰ ਉਰਧਾਰ, ਭਗਤ ਭਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ। ਜਿਹੜੇ ਭਗਤੀ ਦੇ ਲੜਨ ਨਹੀਂ ਲੱਗੇ, ਜ਼ਿੰਦਗੀ ਐਵੇਂ ਮਿੱਟੀ ਹੋ ਕੇ ਲੱਗ ਜਾਏ। ਆਖਿਰ ਤਾਂ ਸਰੀਰ ਮਿੱਟੀ ਹੈ, ਇਹ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਵੀ ਬੇਕਾਰ ਨੇ ਜੇ ਨਾਮ ਨਾਲ ਆਪਾਂ ਸ਼ਨੀਵਾਰ ਰੋਜ਼ ਪੜ੍ਹਦੇ ਹਾਂ। ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਕੋਈ ਨਾ ਭਿੱਟੇ ਹੋ ਜਾਏ। ਸੁੱਚਾ ਹੋਏ ਕਹਿ ਜੇਵਿਆ ਲੱਗਾ ਪੜ੍ਹਨ ਸਲੋਕ, ਕੋਠੀ ਜਾਈ ਸੱਟਿਆ ਕਿਸੇ ਲੱਗਾ ਦੋ। ਆਖਿਰ ਸਰੀਰ ਨੂੰ ਦੋਸ਼ ਹੈ ਕਿ ਇੰਨਾ ਪਵਿੱਤਰ ਅੰਨ ਜਿਹਦੇ ਬਾਰੇ ਸਾਹਿਬ ਕਹਿੰਦੇ ਨੇ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਗਿਰਦਤਾ ਹੋਆ ਪਾਕ ਪਵਿੱਤਰ, ਪਰ ਪਾਪੀ ਚੌਤਨ ਗੱਡਿਆ ਥੁੱਕਾ ਪਈਆਂ ਤੇ। ਇਸੇ ਅੰਨ ਤੇ ਥੁੱਕਾ ਸੁੱਕੀਆਂ ਗਈਆਂ, ਦੋਸ਼ ਕਿਹਨੂੰ ਲੱਗਾ? ਦੋਸ਼ ਤਾਂ ਇਸੇ ਸਰੀਰ ਨੂੰ ਲੱਗਾ ਨਾ। ਪਰ ਸਾਹਿਬ ਕਹਿੰਦੇ ਨੇ ਨਹੀਂ, ਜਿਸਨੇ ਸਾਰਾ ਅੰਨ ਖਰਾਬ ਕੀਤਾ, ਖਾਇਆ ਬੈਲ ਵਧਾਇਆ। ਸਾਹਿਬ ਇੱਕ ਤਾਂ ਹੋਰ ਬੜੀ ਪਿਆਰੀ ਗੱਲ ਕਹਿੰਦੇ, ਸਾਹਿਬ ਕਹਿੰਦੇ ਨਵੇਂ ਛਿੱਦਰ ਸਤਾਵੇਂ ਅਪਵਿੱਤਰਾ, ਨੌ ਦੇ ਨੌ ਸੁਰਾਖਾਂ ਵਿੱਚੋਂ, ਸਰੀਰ ਦੇ ਨੌ ਸੁਰਾਖਾਂ ਵਿੱਚੋਂ ਗੰਦੀ ਨਿਕਲਦਾ। ਪਰ ਜੇ ਕਿਤੇ ਤੂੰ ਬੋਲ ਹਰ ਨਾਮ ਪਵਿੱਤਰ ਸਭ ਕੀਤਾ, ਤੂੰ ਨਾਮ ਜਪਣ ਲੱਗ ਪਵੇ ਨਾ, ਤੇ ਜੋ ਕੁਝ ਨਿਕਲਣ ਵਾਲਾ ਹੈ ਉਹ ਤਾਂ ਪਵਿੱਤਰ ਹੋਵੇਗਾ, ਪਰ ਤੇਰੇ ਤੇ ਦੋਸ਼ ਤਾਂ ਨਾ। ਨਹੀਂ ਤਾਂ ਉਹ ਜਿਹੜਾ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਮ ਰਸ ਖਾਏ ਨਾਨਕ ਐਵੇਂ ਜਾਣੀਏ, ਜਿਤ ਮੁਖ ਥੁੱਕਾਂ ਪਾਏ ਉਹ ਥੁੱਕਾਂ ਜਿਹੀਆਂ ਉੱਥੇ ਪੈਂਦੀਆਂ ਨੇ ਅੰਨ ਨੂੰ, ਉਹ ਅੰਨ ਨੂੰ ਗੰਦੇ ਕਰਨ ਵਾਲੇ ਦੇ ਮੂੰਹ ਤੇ ਪੈਂਦੀਆਂ। ਸਾਹਿਬ ਕਹਿੰਦੇ ਨੇ ਬਿਨ ਭਗਤੀ ਤਨ ਹੋਸੀ ਸਾਰ, ਸਾਰੇ ਸੁੱਖ ਲੈਣੇ ਸਰਬ ਕਲਿਆਣ ਸੁਖ ਨਿਤ ਨਾਮ। ਨਾਮ ਤੋਂ ਟੁੱਟਿਆ ਹੋਇਆ ਬੰਦਾ ਦੁਖੀ ਏ, ਤੇ ਜਿਹੜਾ ਨਾਮ ਨਾਲ ਜੁੜ ਗਿਆ ਸਾਰੇ ਸੁੱਖ ਸਾਰੇ ਹੀ ਕਲੇਸ਼ ਮਿਟ ਕੇ ਕਲਿਆਣ, ਸਾਰੇ ਹੀ ਕਲਿਆਣ ਸਰਬ ਕਲਿਆਣ ਸੁਖ ਨਿਤ ਨਾਮ। ਬੂਟ ਜਾਤ ਪਾਏ ਵਿਸ਼ਰਾਮ, ਡੁੱਬਦਾ ਡਿੱਗਦਾ ਡੋਲਦਾ ਪਰੇਸ਼ਾਨ ਬੰਦਾ ਚੈਨ ਪਾ ਜਾ। ਭਗਤ ਜਣਾ ਕੇ ਮਨ ਵਿਸ਼ਰਾਮ, ਬੂਟ ਜਾਤ ਪਾਏ ਵਿਸ਼ਰਾਮ, ਸਗਲ ਦੁੱਖ ਕਾ ਹੋਵਤ ਨਾਸ, ਸਰੀਰ ਦੇ ਮਨ ਦੇ ਸੰਸਾਰ ਦੇ ਪ੍ਰਲੋਕ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਸਾਹਿਬ ਕਹਿੰਦੇ ਨੇ ਨਾਨਕ ਨਾਮ ਜਪੋ ਗੁਣਦਾਸ, ਉਸ ਵਾਹਿਗੁਰੂ ਅਕਾਲ ਪੁਰਖ ਦੇ ਕਿਸ ਦੇ ਗੁਣਾਂ ਦਾ ਵਰਣਨ ਕਰੋ, ਸਾਰੇ ਹੀ ਦੁੱਖ ਦੂਰ ਹੋ ਜਾਣਗੇ। ਸਾਹਿਬਾਂ ਦੇ ਕੋਲ ਇੱਕ ਆਇਆ ਸੀ ਦੁਖੀ ਬੰਦਾ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਆਇਆ ਸੀ, ਚੁੱਕ ਕੇ ਲਿਆਏ ਸਨ ਆਇਆ ਗੰਨ, ਆਉਣ ਜੋਗਾ ਹੀ ਨਹੀਂ ਸੀ। ਰੋਗ ਸੀ ਜਲੋਧਰ ਦਾ, ਜਲੋਧਰ ਦਾ ਜੇ ਆਪਾਂ ਮੂਲ ਸ਼ਬਦ ਲੱਭੀਏ ਨਾ, ਉਹ ਹੈ ਜਲ ਉਦਰ। ਪੇਟ ਚ ਪਾਣੀ ਭਰ ਜਾਏ, ਮਨੁੱਖ ਦੇ ਪੇਟ ਚ ਪਾਣੀ ਭਰ ਜਾਏ ਤਾਂ ਉਹਨੂੰ ਕਹਿੰਦੇ ਨੇ ਜਲ ਉਦਰ, ਭਾਵ ਜਲ ਉਦਰ। ਉਦਰ ਵਿੱਚ ਪੇਟ ਵਿੱਚ ਪਾਣੀ ਭਰ ਗਿਆ ਤੇ ਜਿਸ ਬੰਦੇ ਨੂੰ ਰੋਗ ਹੋ ਜਾਏ ਨਾ, ਪਾਸਾ ਵੀ ਨਹੀਂ ਪਰਤ ਸਕਦਾ, ਜੁਫਾਲ ਪਿਆ ਰਹੇ, ਆਪਣੀ ਕਿਰਿਆ ਕੀ ਸਾਧ ਰਹੀ ਹੈ, ਉੱਠਣਾ ਕੀ ਹੈ, ਬੈਠ ਨਹੀਂ ਸਕਦਾ। ਪੇਟ ਪਾਣੀ ਨਾਲ ਭਰ ਕੇ ਇਧਰ ਉਧਰ ਫੈਲ ਜਾਂਦਾ ਹੈ ਤੇ ਬੰਦਾ ਜੁਫਾਲ ਪਿਆ ਰਹਿੰਦਾ। ਹੌਲੀ ਹੌਲੀ ਇਹ ਪਾਣੀ ਸਾਰਾ ਖੂਨ ਦੀਆਂ ਨਾੜੀਆਂ ਚ ਚਲ ਜਾਂਦਾ ਹੈ ਤੇ ਖੂਨ ਦੀ ਬਜਾਏ ਸਾਰੇ ਸਰੀਰ ਚ ਪਾਣੀ ਚਲਦਾ ਹੈ। ਫਿਰ ਬੰਦਾ ਇੱਕ ਦਿਨ ਛੁੱਟੀ ਕਰ ਜਾਂਦਾ, ਸਮਾਪਤ ਹੋ ਜਾਂਦਾ। ਆਮ ਤੌਰ ਤੇ ਪੁਰਾਣੇ ਸਮਿਆਂ ਚ ਕਈ ਵਾਰੀ ਇਹਨੂੰ ਅਸਾਧ ਰੋਗ ਵੀ ਮੰਨਿਆ ਗਿਆ, ਪਰ ਕੁਝ ਲੋਕ ਸਿਆਣੇ ਐਸੇ ਵੀ ਸਨ ਜਿਹੜੇ ਇਲਾਜ ਕਰ ਲੈਂਦੇ ਸਨ। ਇਹ ਬੰਦਾ ਜਿਹੜਾ ਲਿਆਂਦਾ ਗਿਆ ਲਾਹੌਰ ਤੋਂ, ਇਹਦਾ ਕਿਸੇ ਕੋਲੋਂ ਇਲਾਜ ਨਹੀਂ ਹੋਇਆ ਕਿਉਂਕਿ ਅਵਸਥਾ ਠੀਕ ਨਹੀਂ ਸੀ ਰਹੀ। ਰੋਗ ਦੀ ਅਵਸਥਾ ਜਿਹੜੀ ਉਹ ਤੀਜੇ ਦਰਜੇ ਤੱਕ ਪਹੁੰਚੀ ਹੋਈ, ਭਿਆਨਕ ਅਵਸਥਾ ਚ ਪਹੁੰਚੀ ਹੋਈ। ਹਕੀਮਾਂ ਵੈਦਾਂ ਨੇ ਕਹਿਤਾ ਨਹੀਂ ਸਾਥੋਂ ਠੀਕ ਨਹੀਂ ਹੋਈ। ਤੇ ਜਿਸ ਬੰਦੇ ਨੂੰ ਰੋਗ ਬੜਾ ਹੈ, ਇੱਕ ਹੋਰ ਵੀ ਕਸਰ ਸੀ ਇਹ ਸਰਕਾਰੀ ਅਹਿਲਕਾਰ ਤੇ ਟੱਬਰ ਦੇ ਗੁਜ਼ਾਰੇ ਦਾ ਸਾਧਨ ਇਹਦੀ ਨੌਕਰੀ, ਅੱਜ ਇਹਦੇ ਸਰੀਰ ਨੂੰ ਕੁਝ ਹੋ ਜਾਂਦਾ, ਟੱਬਰ ਰੋਟੀ ਕਿੱਥੋਂ ਖਾ ਲਵੇ, ਪਰਿਵਾਰ ਦਾ ਆਸਰਾ ਬਣਿਆ ਹੋਇਆ। ਹਾਲਾਂਕਿ ਆਸਰਾ ਨਿਰੰਕਾਰ ਹੈ, ਬੰਦਾ ਸਮਝਦਾ ਐਸਾ ਕਿ ਜਿਸ ਦੇ ਰਾਹੀ ਰੋਟੀ ਮਿਲਦੀ ਸੀ, ਜੇ ਇਹਨੂੰ ਕੁਝ ਹੋ ਗਿਆ ਤੇ ਪਤਾ ਨਹੀਂ ਕੀ ਬਣੇਗਾ। ਹਾਲਾਂਕਿ ਐਸਾ ਹੈ, ਪਾਵਨ ਬਾਣੀ ਸਾਨੂੰ ਵਿਸ਼ਵਾਸ ਦ੍ਰਿੜ ਕਰਾਉਂਦੀ ਹੈ ਕਿ ਨਹੀਂ, ਉਸ ਮਾਲਕ ਤੇ ਭਰੋਸਾ ਰੱਖ। ਪਰ ਟੱਬਰ ਦੇ ਲੋਕ, ਪਰਿਵਾਰ ਦੇ ਲੋਕ ਪਰੇਸ਼ਾਨ ਸਨ, ਥਾਂ ਥਾਂ ਤੇ ਭਟਕਦੇ ਫਿਰਦੇ, ਅਖੀਰ ਉਹ ਟਿਕਾਣੇ ਪਹੁੰਚ ਗਏ। ਸਰੋਵਰ ਦੀ ਕਾਰ ਸੇਵਾ ਹੋ ਰਹੀ ਹੈ, ਰਾਮਦਾਸ ਜੱਗ ਅੰਮ੍ਰਿਤਸਰ ਸਾਹਿਬ ਉਥੇ ਲੈ ਆਏ ਨੇ। ਇੱਕ ਜਣਾ ਕਹਿਣ ਲੱਗਾ, ਮਹਾਰਾਜ ਤੁਹਾਡੇ ਦਰ ਤੇ ਲੈ ਕੇ ਆਏ ਹਾਂ, ਕਿਧਰੋਂ ਠੀਕ ਹੋਣ ਦੀ ਆਸਰੀ, ਜੇ ਤੁਸੀਂ ਕਿਰਪਾ ਕਰੋ, ਕਿਰਪਾ ਦ੍ਰਿਸ਼ਟੀ ਕਰੋ, ਤੁਹਾਡੇ ਦਰ ਤੇ ਬੜਿਆਂ ਦੇ ਰੋਗ ਕੱਟੇ ਜਾਂਦੇ ਸੁਣੇ, ਤੁਸੀਂ ਕਿਰਪਾ ਕਰੋ, ਇਹ ਬੰਦਾ ਬਚ ਜਾ। ਤੇ ਇੱਕ ਬਹੁਤੇ ਦੁਖੀ ਨੇ ਵੀ ਕਹਿਤਾ, ਮਹਾਰਾਜ ਵੇਖੋ ਜੇ ਬਚਦਾ ਤਾਂ ਠੀਕ ਹੈ, ਨਹੀਂ ਤਾਂ ਕਿਰਪਾ ਕਰੋ, ਇਹਦੀ ਜਾਨ ਤਾਂ ਛੁੱਟ ਜਾ। ਕਈ ਵਾਰੀ ਬੰਦਾ ਇੱਥੇ ਤੱਕ ਵੀ ਜਾ ਪਹੁੰਚਦਾ। ਸਾਹਿਬ ਕਹਿੰਦੇ ਕਿ ਦੇਖੋ ਭਾਈ, ਮਾਲਕ ਦੀ ਆਵਾਜ਼ ਆਵੇ ਤੇ ਜੀ ਸਦਕੇ ਸਿਰ ਮੱਥੇ
जीवन नूं अलविदा कह के जाना पैंदा है, पर जब तक ओहदा सदा नहीं आउंदा मौत दी इच्छा करनी भी गुनाह है, आत्मघाती नहीं बनना। जीवन दी इच्छा करनी मनुख दा अधिकार है, मौत नूं प्रवान करना होर गल है, लेकिन जीवन दी इच्छा ना रहनी ए तां बहुत माड़ी गल है। जीवन दी इच्छा करन दिओ, तुसीं वी करदे वास्ते ए वी करे कि महाराज ये बच जाएगा। साहब कहन लगे बच जाएगा, जीवेगा जीवावेगा, ऐसी गल नहीं। साहबा ने बचन कर दिता, भाई बुढ़ा जी, बाबा बुढ़ा जी, भाई बुढ़ा जी सिर ते टोकरी कार सेवा की चुकी हुई, कारे की टोकरी चुकी हुई है, उदो पौड़ता नहीं सन, अज सरोवर की खटाई बटाई हो रही, टोकरी चुकी चढ़ाई चढ़ रहे, पैरां नाल बने हुए उस रस्ते उत्ते उपर नूं चढ़ रहे। जिस वेले साहिब से पाशाह जिथे बैठ के धन गुरु अर्जन साहब अद पंजनी साहब देर दे कोलथड़ा साहब जिथे बैठ के साहब सेवा करवाया करते सन, इधर नूं बाबा बुढ़ा जी जिस वेले चढ़े चढ़ाई चढ़ के कोलों लंघन लगे ते महाराज सच्चे पातशाह ने कहा बाबा जी रुक गए। महाराज वल निम्रता नेत्र झुका के वेखिया, कहन लगे हुकम पातशाह। साहब कहन लगे रोगी आए, पेट पानी नाल भरिया है, वेखो ये ठीक हो सकता है। बाबा जी दे सिर ते टोकरा सी वगा के उहदे पेट दे उत्ते मारे, उवें ही कार सेवा का भरिया होया, कारे का भरिया होया, भारा टोकरा मजबूत हथा नाल चुकिया होया, भरिया टोकरा ओहदे पेट ते चुके मारे, सारा पेट का पानी एकदम बाहर आ गया। उन्हें कोई इलाज तो नहीं, पर बाबे बुढ़े कोले इलाज है, ब्रह्म ज्ञानी कोल ऐसा भी इलाज है। ये कोई इलाज नहीं जलोदर का कि वह पेट दबा के पानी कटता जाए होर भर जाएगा, और इस तरह दबा के कटन कई होर कंप्लीकेशन भी हो जाए, लेकिन बाबा बुढ़ा करे तो ठीक रहेगा क्योंकि गुरु के हुक्म विच कर रहे। एक आप ब्रह्म ज्ञानी सेवादार है, एक गुरु की रजा में पेट का सारा पानी निकल गया, बंदा उठ के बह गया, चरणा ते बह गया। महाराज कह लगा महाराज थोड़ी बड़ी कृपा, उठन जोगा करता जी, हुण इन्नी कृपा करो आप बैठा खलोण जोगा भी कर दे, जीवन जोगा भी कर दे। धन गुरु अर्जन साहब कहन लगे सुन गुरमुखा, जे आ ही गया है ना ते तेनू हुण अधूरा नहीं भेजांगे, पूना नहीं भेजांगे, जे आ ही गया इत्थे ते इत्थों तेनू राह दे के तोरां, हथ बन के खड़ा हो गया। कहन लगा पातशाह करो कृपा। साहब कहन लगे देख ए जीवन तां मिल गया तेनू, इस रोग तो तू बच गया, लेकिन उधरले पासे तू सरकारी अहलकार है, जाके तू फिर अपने नौकरी संभाल लवेगा, माया विच रुझ जावेगा, हुक्मां च लग जावेगा, देखी कि अंदर की बीमारी उथे दी उथे खड़ी रहे, होमे दी ते होर लालच दी ते कई तरह दी बीमारियां ओ किते उथियां खड़ियां रहन। कह लगा महाराज करो कृपा, सारे पासों स्वस्थ करके भेजो, सारियां तंदुरुस्तियां बख्शिश करो। साहब कह लगे जे सारे पासों तंदुरुस्त होना है, शरीर करके भी तंदुरुस्त रहना है, संसार दे सारे सुख भोगने ने, तां वजीर खां इस तरह कर सुखमणी दे लड़ लग जा, सुखमणी पढ़िया सुनिया कर, पढ़ सके ते ठीक है तां सुनिया कर। ये वजीर खां सधारण बंदा नहीं, अगे चल के आप इतिहास च पढ़ने हां जहांगीर दे समय विच ही यह वजीरे आला बन गया, सब तो वड्डा वजीर बन गया, शाहजहां दे समय ते भी वड्डे वजीर दी थां ते रहा। लेकिन एक कमाल की गल रही है कि बादशाहत दीआं गुरु घर नाल दोख भरिया कारवाइया चलदिया रही, लेकिन यह बंदा जिहड़ा है गुरु कादर सत्कार इन्हें नहीं छड्डिया। जिस दिन गुरु अर्जन साहब सच्चे पातशाह नूं लाहौरों सदा आया सी, यही वजीर खां इहदिया तोरिया गया। जिसले जहांगीर के दरबार वालों हुक्म होया कि जाओ उन्होंने लैके आओ तो वह आके इतने सानू जवाब देन, जो कर रहे ने ठीक है। वजीर खान ने हुक्म किया कि तू जा, तू वेख्या अमृतसर अगे, तू उन्होंने कोल अगे गया है, जा दरबार का हुक्म उन्होंने सुना दे। ते एदी ये तुरदे पता है किवें सन, एदी दा मतलब हुंदा सी सरकारी अहलकार, डिग्निटरी, अदब सत्कार लैण दे हकदार बंदे, जिहड़े दरबारी सलाम लैण दा हक रखदे सन उन्हां नूं एदी ये कहा जांदा सी। ते ए आम तौर ते या तां घोड़िया ते चलदे सन, चार पंज बंदे नाल होण, या मंजे ते बह जांदे सन, चार बंदे चुक अगले पिंड छड्ड आउण, ओह अगले उस पिंड दे बंदे उदों अगले पिंड छड्ड आउण। लेकिन इस बंदे ने लाहौरों निकलदिआं सार घोड़ा भी छड्डता, मंजा भी छड्ड दित्ता। कहण लगा नहीं, गुरू के दर ते जाणा है, पैदल तुर के जावांगा, अमृतसर साहब तक पैदल तुर के आया, आके मथा टेक के साहबां दे चरणा च खड़ा है। साहब कहंदे ने आ वजीर खां जी आया। कहण लगा महाराज अज मैं ठीक नहीं आया। साहब कहण लगे क्यों, गलत की हो गई, तू तां बहुत ठीक है अगे नाल, क्योंकि ये अपने घर च एक गुरु के सिख पासों जिन्हों गुरमुखी अखर आउंदे सन,
گل ضرور کہاں سکھ ہوے تے گرمکھی اکھر نہ ہو نہ تے بڑا کچا کچا جیا دورا دورا جیا جا جتن کرنا چاہیے گربانی نو صحیح روپ چ پڑھنا ہے جس طرح گرو نانک نے اچارے اویں پڑھنا ہے تے گرمکھی اکھر دی پہچان ضرور چاہیے ہولی ہولی تا سارا ٹبر سکھمنی دا سروتا بن کے گربانی دا جانکار ہو گیا وزیر خان سہت پروار دے سکھمنی دے پاٹک ہو گئے لیکن پہلا کسے سکھ کو بانی سنتا سی اور اتہاس باقاعدہ ذکر ہے کہ سکھمنی دے بھوگ اپرنت باقاعدہ دیکھ کر کے پرساد کر کے کڑاہ پرساد کر کے روزانہ وہ بھوگ پا کے ارداس کرتے سن وہ اس بیمار مردے بندے تو لے کے وزیر اعلیٰ تک دیا وڈیائیاں جیون پر سکھی گرو نانک دے در نال بھی بنی بادشاہ دے دربار وچ بھی وڈیاں وڈیائیاں سنسار دے کولوں بھی سلاما سارے سکھ لے کے جی رہا تن گرو ارجن صاحب کہنے لگے وزیر خان تیرا جیون تا بڑا سدھر گیا تینوں کا تکلیف ہے کہنے لگا مہاراج بڑا غلط حکم لے کے آیا صاحب کہنے لگے نرنکار کا سچا حکم برت رہا ہے یہ جھوٹے حکماں کی تینوں کا گھبراہٹ ہے تنیا تے کی ہے کہنے لگا مہاراج انہیں بلایا تے پلی گل کوئی نہیں صاحب کہنے لگے جو کرے گا مالک پلی ہوئے گا جو کی نہیں کرتا سائی پلی گل تینوں کا گھبراہٹ ہے تو شکر میں رہو رضا میں رہو اور دکھمنی آپ پڑھنے ہیں مہاراج سچے پاتشاہ نے کرن کرامن کرنے ہار اس کے ہاتھ کہاں بیچار یہو جی سکھیا دے کے سانو ایسا سنتوشت کیتا ہے کہ تو بالکل نہ اپنے تے کرتے کی مت نہ جانے کیا جو تس پاوے سو ورتیا بسمن بسم رہے بسمار جن دوجیا تس آیا سواد پرب کے رنگ راج جن رہے وہ جو رنگ چ رتے لوگ نے ایسا آنند لیندے نے پھر وہ صاحب پنچو پاتشاہ تتیاں تلیاں تے بہ کے آنند لین والے ان دے سکھ بھی تتیاں تلیاں تے ابلدیاں دیگاں وچ تے دکھاں دے وچ سکھ ماننے والے اس اے بردی کتوں پراپت ہوئی اے سکھ تے سواد کتوں آیا ہے وہ صاحب سچے پاتشاہ کہندے نے اے سواد نام منی وچ ہے سمرن منی وچ ہے سکھ منی نام دے وچ ہے جنہوں نام دی کڑی پراپت ہو گئی نام دی منی پراپت ہو گئی وہ سکھاں دے راہ پہ گیا آپ سکھاں دے راہ پہ گیا ہے پر گیا ہے سکھ نال اچھل پیا ہے سکھ نال تے پھر وہ یہ بھی چاہتا ہے کہ آپ سکھی ہو جویں گرو صاحب سن گرو نانک تو لے کے دسے بات چاہیے تے گرو کے بےنت سکھ آپ سکھی رہندے تے لوکاں نوں سکھ ورتاؤندے رہے لنگر دے روپ وچ سیوا دے روپ وچ پرمکار دے روپ وچ کدے کسے دی بہو بیٹی چھڑا کے پہ لے آؤندے کدے کسے نوں کسے ہور دکھ وچوں بچاؤندے پے نے جنہیں جتن نے گرو نانک دے سکھاں دے لوکاں نوں سکھی کرن دے اس کر کے نے کیونکہ آپ سکھ نال بھر جاندے

ਅੱਗੇ ਫਰਜ਼ ਵੀ ਸਾਡਾ ਬਣਦਾ ਹੈ। ਇੱਕ ਤਾਂ ਸੁੱਖ ਲੈਣ ਦੀ ਗੱਲ ਹੈ, ਇੱਕ ਕਰਜ਼ਾ ਦੇਣ ਦੀ ਵੀ ਗੱਲ ਹੈ, ਸਾਡੇ ਤੇ ਕਰਜ਼ਾ ਵੀ ਤਾਂ ਹੈ। ਸਾਹਿਬ ਕਹਿੰਦੇ ਨੇ ਕਦੇ ਤੈਨੂੰ ਚੇਤਾ ਆ ਜਾਵੇ ਨਾ, ਪੈਰ ਪੈਰ ਤੇ ਤੂੰ ਕਰਜ਼ਦਾਰ ਹੈ ਉਸ ਮਾਲਕ ਦਾ, ਉਹਨੂੰ ਚੇਤੇ ਨਾ ਕਰੇ ਤੇ ਅਕਿਰਤ ਘੰਟਾ ਹੋ ਜਾਵੇ। ਉਹ ਸਾਹਿਬ ਕਹਿੰਦੇ ਨੇ ਰਮਈਆ ਕੇ ਗੁਣਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਕਿੱਥੋਂ ਤੈਨੂੰ ਕੀ ਬਣਾ ਦਿੱਤਾ, ਕਿੱਥੋਂ ਚੁੱਕਿਆ, ਕਿੱਥੇ ਲਿਆ ਬਿਠਾਇਆ, ਕਿੰਨੀ ਵਡਿਆਈ ਦਿੱਤੀ। ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ, ਸਗਲ ਜੋਣ ਮੈਂ ਤੂੰ ਸਿਰ ਧਰਿਆ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਿਵਾ ਸਵਾਰ ਸਿੰਗਾਰਿਆ, ਗਰਭ ਅਗਰ ਮੈਂ ਜਿਨੇ ਉਭਾਰਿਆ, ਬਾਲ ਵਿਵਸਥਾ ਤੁਝੇ ਪਿਆਰੇ ਦੁੱਧ ਗਰਭ ਵਿਚ ਜਿਨੇ ਰੱਖਿਆ, ਛੋਟੇ ਹੁੰਦਿਆਂ ਜਿਨੇ ਦੁੱਧ ਦਾ ਪ੍ਰਬੰਧ ਕੀਤਾ ਸੀ, ਪਰ ਜੋਵਨ ਭੋਜਨ ਸੁਖ ਸੂਧ, ਪਰ ਜਵਾਨੀ ਚ ਤੈਨੂੰ ਸਾਰੇ ਸੁਖ ਪ੍ਰਾਪਤ ਹੋਏ ਨੇ ਜਵਾਨੀ ਦੇ, ਬਿਰਧ ਭਇਆ ਉੱਪਰ ਸਾਖ ਸਹਿਣ, ਵੱਡਾ ਹੋ ਗਿਆ ਤੇ ਬਰਾਦਰੀ ਦੇ ਉੱਪਰ ਸਵਾਰ ਹੋ ਕੇ ਬੈਠਾ, ਮੁੱਖ ਪਿਆਓ ਬੈਠ ਕੋ ਦੇਣ, ਬੈਠਿਆਂ ਨੂੰ ਸੇਵਾ ਮਿਲਦੀ, ਬੈਠੇ ਦੇ ਮੂੰਹ ਚ ਸਾਰਾ ਕੁਝ ਲਿਆ ਕੇ ਪਾਉਂਦੇ। ਤੇ ਜੇ ਤੂੰ ਫਿਰ ਵੀ ਉਸ ਮਾਲਕ ਨੂੰ ਯਾਦ ਨਾ ਕਰੇ ਤੇ ਸਾਹਿਬ ਕਹਿੰਦੇ ਨੇ ਮਾੜੀ ਗੱਲ, ਇਹ ਨਿਰਗੁਣ ਗੁਣ ਕੱਚੂ ਨਾ ਬੂਝੇ, ਬਖਸ਼ ਲਏ ਉਤੋਂ ਨਾਨਕ ਬੀਜੇ। ਜੁਗਤ ਵੀ ਦੱਸੀ ਹੈ, ਸਾਹਿਬ ਕਹਿੰਦੇ ਨੇ ਮਾਲਕ ਤੇਰੀ ਬਖਸ਼ਿਸ਼ ਹੋ ਜਾਵੇ ਤੇ ਬੰਦੇ ਨੂੰ ਸਮਝ ਆ ਜਾਵੇ, ਇਹ ਆਪਣਾ ਫਰਜ਼ ਪਛਾਣ ਸਕੇ। ਆਪਾਂ ਜੇ ਪ੍ਰਸਾਦ ਬਸੇ ਸੁਖ ਮੰਦਰ, ਕਿਸੇ ਤੇ ਆਏ ਸਦਾ ਮਨੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ, ਆਠ ਪੈਰ ਸਿਮਰੋ ਤੇ ਸਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ। ਇੰਨੇ ਸੁਖ ਲੈਂਦੇ ਪਏ ਆ ਤੇ ਫਿਰ ਪਤਾ ਨੀ ਸੋ ਕਿਉਂ ਵਿਸਰੇ, ਜਿਨ ਸਭ ਕੁਝ ਦੀਆ ਸੋ ਕਿਉਂ ਵਿਸਰੇ, ਜੇ

Thank you.

al forse di tardanza. ਮੰਗਦੇ ਪੀਣ ਸ਼ੁਭ ਕਰਮ ਆਪਣੇ ਵਾਸਤੇ ਨਹੀਂ ਆਪ ਤੋਂ ਨਿਰੰਕਾਰੀ ਜੋਤ ਆਪ ਤਾਂ ਨਿਰੰਕਾਰ ਦਾ ਹੀ ਸਰੂਪ ਪਰ ਇਹ ਦਾਸ ਅਕਾਲ ਪੁਰਖ ਤੋਂ ਕਿਸ ਵਾਸਤੇ ਮੰਗ ਰਹੇ ਹਨ ਸਾਡੇ ਵਾਸਤੇ ਮੰਗ ਰਹੇ ਸਾਡੇ ਵਾਸਤੇ ਇਹ ਮਹਾਨ ਵੱਡੀ ਦਾ ਸ਼ੁਭ ਕਰਮ ਦੇ ਸ਼ਿਵਾਵਰ ਮੁਹੇ ਹੈ ਸ਼ੁਭ ਕਰਮਨ ਤੇ ਕਮ ਹੂੰ ਨਾ ਕਰੋ ਸ਼ੁਭ ਕਰਮ ਸ਼ੁਭ ਕਰਮ ਹੀ ਸਭ ਤੋਂ ਵੱਡੀ ਹੈ ਬਾਬਾ ਜੀ ਬੱਚੀ ਕਰਦੇ ਸਨ ਪਰਮਾਰਥ ਤੋਂ ਸਦਾ ਹੀ ਪਵਿੱਤਰ ਹੈ ਨਿਰਮਲ ਪਰਮਾਰਥ ਸਦਾ ਹੀ ਪਵਿੱਤਰ ਔਰ ਸਾਡਾ ਵਿਹਾਰ ਇਹ ਪਵਿੱਤਰ ਹੋਣਾ ਚਾਹੀਦਾ ਵਿਹਾਰ ਨਿਰਮਲ ਹੋਣਾ ਚਾਹੀਦਾ ਪਰਮਾਰਥ ਤਾਂ ਸਦਾ ਹੀ ਨਿਰਮਲ ਜਿਸ ਦਾ ਵਿਹਾਰ ਪਵਿੱਤਰ ਹੈ ਵਿਹਾਰ ਸੱਚਾ ਤੇ ਸੱਚਾ ਹੋ ਗਿਆ ਉਸਦਾ ਜੀਵਨ ਵਿਹਾਰ ਹੋਰ ਹੈ ਦਿਖਾਵਾ ਹੋਰ ਹੈ ਉਹ ਫਿਰ ਅਸਲੀ ਜੀਵਨ ਨੂੰ ਬਣਾਵਟੀ ਜੀਵਨ ਸ਼ੁਭ ਕਰਮਾਂ ਦੀ ਵਿਸ਼ੇਸ਼ਤਾ ਹੈ ਸਭ ਤੋਂ ਜ਼ਿਆਦਾ ਸ਼ੁਭ ਕਰਮਾਂ ਨਾਲ ਹੀ ਦੁਨੀਆਂ ਵਿੱਚ ਕਾਮਯਾਬੀ ਦੁਨੀਆਂ ਵੀ ਸਤਿਕਾਰ ਕਰਦੀ ਹੈ ਜਿਹਦੇ ਕੋਲ ਸ਼ੁਭ ਕਰਮ ਉਹ ਸਾਈਕਲ ਵੀ ਦੱਸਿਆ ਜੀ ਅਸਾਂ ਕਲਯੁਗੀ ਜੀਵਾਂ ਦੇ ਵਾਸਤੇ ਅਕਾਲ ਪੁਰਖ ਦੇ ਅੱਗੇ ਅਰਦਾਸ ਕਰ ਰਹੇ ਹਨ ਦੇ ਸ਼ਿਵਾ ਵਰ ਮੋਏ ਇਹ ਹੈ ਇਹ ਵੀ ਕਹਿੰਦੇ ਨੇ ਕਿ ਕਲਗੀ ਦਾ ਸਤਿਗੁਰੂ ਜੀ ਨੇ ਸ਼ਿਵਜੀ ਮਹਾਰਾਜ ਅੱਗੇ ਅਰਦਾਸ ਕੀਤੀ ਸ਼ਿਵ ਨਾਮ ਜੋ ਹੈ ਉਹ ਅਕਾਲ ਪੁਰਖ ਜਿਹਨੂੰ ਲੋਕੀ ਸ਼ਿਵਜੀ ਕਹਿੰਦੇ ਹਨ ਅਸਲੀ ਉਸਦਾ ਨਾਮ ਮਹਾਂਦੇਵ ਸਤਿਗੁਰੂ ਜੀ ਨੇ ਆਪ ਫਰਮਾਇਆ ਹੈ ਮਹਾਂਦੇਵ ਤੋਂ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਕੀਨਤ ਮੈਂ ਫਿਰ ਮਹਾਂਦੇਵ ਨੂੰ ਲੋਕੀ ਸ਼ਿਵ ਕਹਿੰਦੇ ਉਹ ਇਸ ਵਾਸਤੇ ਜਿਹੜਾ ਸਿਮਰਨ ਕਰਨ ਵਾਲਾ ਹੋਵੇ ਰੱਬ ਦੀ ਬੰਦਗੀ ਕਰਨ ਵਾਲਾ ਲੋਕੀ ਉਹਨੂੰ ਕਹਿੰਦੇ ਬਈ ਇਹ ਤਾਂ ਰੱਬ ਰੂਪ ਹੀ ਕਿਉਂ ਰੱਬ ਨਾਲ ਜੁੜੇ ਹੈ ਇਸੇ ਤਰ੍ਹਾਂ ਮਹਾਂਦੇਵ ਨੂੰ ਸ਼ਿਵ ਜੀ ਕਿਹਾ ਜਾਂਦਾ ਪਰ ਅਸਲ ਵਿੱਚ ਸ਼ਿਵ ਨਾਮ ਅਕਾਲ ਪੁਰਖ ਉਸ ਅਕਾਲ ਪੁਰਖ ਦੇ ਅੱਗੇ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਇਹ ਅਰਦਾਸ ਕੀਤੀ ਤੇ ਇਹ ਵਰ ਮੰਗਿਆ ਦੇ ਸ਼ਿਵਾ ਵਰ ਮੁਹੇ ਇਹ ਕਰਮਨ ਤੇ ਕਮ ਸ਼ੁਭ ਕਰਮਾਂ ਦੀ ਦਾਤ ਸਾਡੇ ਵਾਸਤੇ ਜਿਨ੍ਹਾਂ ਨੇ ਸ਼ੁਭ ਕਰਮਾਂ ਦੀ ਦਾਤ ਪ੍ਰਾਪਤ ਕਰ ਲਈ ਉਹਨਾਂ ਉੱਤੇ ਗੁਰੂ ਦੀਆਂ ਮਿਹਰ ਉਹਨਾਂ ਦੁਨੀਆਂ ਜੈ ਜੈਕਾਰ ਅੱਜ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜਿਨ੍ਹਾਂ ਨੂੰ ਫਤਿਹ ਹਾਸਲ ਹੋਈ ਧਰਮ ਦੀ ਧੱਜ ਖੜੀ ਕਰ ਦਿੱਤੀ ਆਖੋ ਸ੍ਰੀ ਧਰਮ ਦਾ ਬੋਲ ਸਦਾ ਵਾਸਤੇ ਚੜ੍ਹਦੀਆਂ ਕਲਾਂ ਵਿੱਚ ਫਤਿਹ ਪ੍ਰਾਪਤ ਨਾਸਵੰਤ ਪਦਾਰਥਾਂ ਨਾਲ ਤਿਆਰ ਨਹੀਂ ਕੀਤਾ ਅਮਰ ਵਸਤੂ ਜੋ ਸੀ ਧਰਮ ਉਸਨੂੰ ਅਪਣਾਇਆ ਜਿਹਦੇ ਕੋਲ ਧਰਮ ਹੈ ਉਹਦੇ ਕੋਲ ਸਭ ਹੋ ਗਿਆ
धर्म ही सब तो वड्डी दा जिहदे कोल धर्म है भाई उसका जीवन कदम वास्ते सफल धर्म धर्म नाल प्यार कीता इस नासवंत शरीर नूं कुर्बान कर समझिया इसने तो बिन इसने तो एक दिन बिन सी जाना है तो धर्म संगी सी धर्म नाल प्यार कीता शुभ गुणा नूं ग्रहण कीता जो कलगी दर सके पातशाह जी ने मंग मंगी है फिर बाबा जोरावर सिंह से बाबा फतेह किस तरह शुभ गुणा नूं ग्रहण कर दे सब तो वड्डा शुभ गुण सब तो वड्डा कर्म हजूर प्रबंधन सगल धर्म में श्रेष्ठ धर्म हर को नाम जप निर्मल हरि दे नाम नाल प्यार कीता सिमरन नाल प्यार कीता धर्म नूं उच्चा ते सुच्चा रखिया तो आओ प्यारी अज उन्हां महान पवित्र हस्तियां महान व्यक्तियां दी याद जुड़े आओ जो दात मेरे साईं ने मंगी है आओ आपां मंगी आपां किस तो मंगी है अपने गुरु तो मंगी आखो श्री असीं गुरु अगे झोलिए क्योंकि साडा इक कलगियां वाला असीं कलगियां वाले दे सिख ओ साडा गुरु गुर परमेश्वर को जा पानी चाहिए गुरु ते परमेश्वर फर्क कोई पर अपने इष्ट दे अगे अरदास करिए ते ए मंग मंगी केड़ी जो कलगी दर सके पातशाह जी ने अकाल पुरख की अरदास की पहले देव बोले पिछले सारी संगत

ਪਹਿਲੀ ਵਾਰ ਮੰਨਿਆ ਰੇਲ ਰੰਕਾਰ ਮੇਰਾ ਖਾਲਸਾ ਸਮਾ ਵਾਸਤੇ ਚੜ੍ਹਦੀਆਂ ਕਲਾ ਚ ਮੌਤ ਨੂੰ ਵੇਖ ਕੇ ਡਰੇ ਨਹੀਂ ਨਿਡਰ ਹੋ ਜਾਏ।

ਇੱਕ ਦਿਨ ਆਪਣੇ ਹੱਥੀ ਪ੍ਰਸ਼ਾਦਾ ਤਿਆਰ ਮਨ ਪਿਆਰ ਤੇ ਸਤਿਕਾਰ ਹੈ ਆਪ ਰਸੋਈ ਚ ਬਹਿ ਕੇ ਗੁਰਬਾਣੀ ਪੜ੍ਹਦੇ ਹਾਂ ਸਿਮਰਨ ਕਰਦੇ ਹਾਂ ਭੋਜਨ ਤਿਆਰ ਕੀਤਾ ਇੱਕ ਖਿਆਲ ਵਿੱਚ ਤੇ ਕਲਗੀ ਦਾ ਸੱਚੇ ਪਾਤਸ਼ਾਹ ਜੀ ਨੇ ਅੱਜ ਆਪਣੇ ਹੱਥੀ ਪ੍ਰਸ਼ਾਦ ਦਿੱਤਾ ਮਾਤਾ ਜੀ ਸ਼੍ਰੀ ਜੀ ਜਿੱਥੇ ਕਲਗੀ ਦਾ ਸੱਚੇ ਪਾਤਸ਼ਾਹ ਜੀ ਨੂੰ ਪੁੱਤਰ ਜਾਣ ਕੇ ਪੂਰਨ ਪਿਆਰ ਵੀ ਕਰਦੇ ਹਨ ਉੱਥੇ ਧੰਨ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਜਾਣ ਕੇ ਪੂਰਨ ਸਤਿਕਾਰ ਵੀ ਕਰਦੇ ਸਿੱਖ ਨੂੰ ਬੁਲਾਇਆ ਜਾ ਸਿੱਖਾ ਕਵੀ ਜੀ ਨੂੰ ਬੁਲਾ ਕੇ ਲਿਆ ਸਿੱਖ ਆਏ ਹੱਥ ਜੋੜ ਕੇ ਅਰਦਾਸ ਕੀਤੀ ਹੋਰ ਤ੍ਰਿਲੋਕੀ ਨਾਥ ਸਤਿਗੁਰੂ ਮਾਤਾ ਜੀ ਯਾਦ ਕਰਦੇ ਸਤਿਗੁਰ ਸ੍ਰੀ ਦਸ਼ਮੇਸ਼ ਪਿਤਾ ਜੀ ਉੱਤਰ ਆਏ ਨਮਸਕਾਰ ਕੀਤੀ ਮਾਤਾ ਨੇ ਸੋਹਣਾ ਆਸਣ ਬਿਠਾਇਆ ਹੋਇਆ ਬੈਠ ਪ੍ਰਸਾਦੇ ਦਾ ਥਾਲ ਪਰੋਸਿਆ ਹਜ਼ੂਰ ਦੇ ਅੱਗੇ ਰੱਖੇ ਕਵੀ ਜੀ ਸਾਹਿਬਜ਼ਾਦੇ ਵੀ ਆ ਜਾਂਦੇ ਸੱਜਣ ਮਾਤਾ ਗੁਜਰੀ ਜੀ ਦਸਵੇਂ ਪਾਤਸ਼ਾਹ ਜੀ ਨੂੰ ਕਵੀ ਜੀ ਕਰਕੇ ਬੁਲਾਉਂਦੇ ਨਾਮ ਨਹੀਂ ਸੀ ਲੈਂਦੇ ਕਿਉਂਕਿ ਛੇਵੇਂ ਪਾਤਸ਼ਾਹ ਜੀ ਦਾ ਨਾਮ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਦਸਵੇਂ ਪਾਤਸ਼ਾਹ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਰਬ ਕਰਦੇ ਸਨ ਨਾਮ ਨਹੀਂ ਸੀ ਲੈਂਦੇ ਕਵੀ ਜੀ ਕਰਕੇ ਬੁਲਾਉਂਦੇ ਮੇਰੇ ਹਜ਼ੂਰ ਨੇ ਜੋ ਕੁਛ ਮਾਤਾ ਨੇ ਬਚਨ ਕੀਤਾ ਉਹਨੂੰ ਸਫਲ ਕਰਦੇ ਆ ਜਿਤਨੀ ਬਾਣੀ ਉਚਾਰੀ ਹੈ ਉੱਪਰ ਲਿਖਿਆ ਕਵਈਓ ਬਾਤ ਆਖੋ ਸ੍ਰੀ ਵਾਹਿਗੁਰੂ ਕਵਈਓ ਬਾਤ ਸਾਹਿਬਜ਼ਾਦੇ ਵੀ ਆ ਜਾਂਦੇ ਇਸ਼ਾਰਾ ਕੀਤਾ ਸਿੱਖ ਭੱਜਾ ਗਿਆ ਸਾਹਿਬਜ਼ਾਦੇ ਇਹ ਵੀ ਆ ਚਾਰ ਆਸਣ ਹੋਰ ਵੀ ਸਾਹਿਬਜ਼ਾਦੇ ਬੈਠ ਚਾਰ ਥਾਲ ਹੋਰ ਪਰੋਸ ਇਹਨਾਂ ਦੇ ਅੱਗੇ ਵੀ ਰੱਖੇ ਸਾਹਿਬਜ਼ਾਦੇ ਮੇਰੇ ਕਲਗੀ ਦਾ ਸ੍ਰੀ ਪਾਤਸ਼ਾਹ ਜੀ ਭੋਜਨ ਛੱਕ ਰਹੇ ਸੀ ਤੇ ਮਾਤਾ ਖੁਜਲੀ ਜੀ ਵੇਖ ਵੇਖ ਕੇ ਕੋਈ ਕਰਦੀ ਕੋਈ ਮਨ ਚ ਖਿਆਲ ਆ ਗਿਆ ਕਵੀ ਜੀ ਹੁਣ ਸਾਹਿਬਜ਼ਾਦੇ ਜਵਾਨ ਹੋ ਗਏ ਇਹਨਾਂ ਖੁਦ ਪਰਿਵਾਰ ਵੇਖੋ ਨਾ ਕਿਤਨੇ ਸੁੰਦਰ ਮੁੱਖ ਨੇ ਚੌੜੀਆਂ ਛਾਤੀ ਕਿਤਨੇ ਸੁੰਦਰ ਸਰੀਰ ਮੇਰਾ ਚਿਤ ਕਰਦਾ ਹੈ ਇਹਨਾਂ ਦੀਆਂ ਹੁਣ ਸ਼ਾਦੀਆਂ ਕਰਦੇ ਸਰੀਰ ਦਾ ਕੋਈ ਪਤਾ ਨਹੀਂ ਮਨ ਦੇ ਅੰਦਰ ਇਹ ਖਿਆਲ ਆਇਆ ਆਪਣੇ ਹੱਥੀ ਵੇਖਾਂ ਇਹਨਾਂ ਨੂੰ ਘੋੜੀਆਂ ਤੇ ਚੜ੍ਹ ਹਜ਼ੂਰ ਮੁਸਕਰਾਹਟ ਹੈ ਸਤਿਗੁਰੂ ਸੱਚੇ ਪਾਤਸ਼ਾਹ ਮੁਸਕਰਾਏ ਮਾਂ ਜੀ ਸਾਹਿਬਜ਼ਾਦੀਆਂ ਦੀਆਂ ਸ਼ਾਦੀਆਂ ਹਾਂ ਮੇਰੀ ਇੱਛਾ ਹੈ ਮੇਰੇ ਦਿਲ ਦੀ ਇਹ ਤਮੰਨਾ ਹਜ਼ੂਰ ਕਹਿਣ ਲੱਗੇ ਮਾਂ ਜੀ ਫਿਰ ਫਿਕਰ ਨਾ ਕਰੋ ਮੰਗਣੀਆਂ ਤਾਂ ਇਹਨਾਂ ਦੀਆਂ ਹੋ ਚੁੱਕੀਆਂ ਹਨ ਤੇ ਸ਼ਾਦੀਆਂ ਦੀਆਂ ਤਰੀਖਾਂ ਵੀ ਨੇੜੇ ਹੀ ਹਨ ਹੈਰਾਨ ਹੋ ਗਈ ਮਾਂ ਜੀ ਮਾਤਾ ਗੁਰੂ ਜੀ ਕਵੀ ਜੀ ਮੰਗਣੀਆਂ ਕਰ ਦਿੱਤੀ ਹਾਂ ਮੈਨੂੰ ਦੱਸਿਆ ਹੀ ਨਹੀਂ ਤੁਸੀਂ ਆਪਣੇ ਆਪ ਹੀ ਮੰਗਣੀਆਂ ਸੀ ਫਿਰ ਖਿਆਲ ਰੱਖਿਆ ਜੇ ਵਿਵਾਹ ਵੇਲੇ ਸ਼ਾਦੀਆਂ ਵੇਲੇ ਅਨੰਦ ਕਾਰਜ ਵੇਲੇ ਮੈਨੂੰ ਜ਼ਰੂਰ ਯਾਦ ਕਰ ਹਜ਼ੂਰ ਕਹਿਣ ਲੱਗੇ ਮਹਾਂ ਜੀ ਜਿਸ ਦਿਨ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਮੰਗਣੀਆਂ ਉਸੇ ਵੇਲੇ ਹੋ ਗਈਆਂ ਹੁਣ ਤਾਂ ਵਿਆਹ ਦੀਆਂ ਤਰੀਕਾਂ ਵੀ ਨੇੜੇ ਹਨ ਅੱਛਾ ਫਿਰ ਮੈਨੂੰ ਹਜ਼ੂਰ ਕਹਿਣ ਲੱਗੇ ਫਿਕਰ ਨਾ ਕਰੋ ਸਮਾਂ ਆਵੇਗਾ ਦੋ ਦੀ ਜੰਝ ਅਸੀਂ ਚਮਕੌਰ ਲੈ ਜਾਵਾਂਗੇ ਤੇ ਦੋ ਦੀ ਜੰਝ ਤੁਸੀਂ ਸਰਹੰਦ ਲੈ ਜਾਓ ਕਿ ਆਖੋ ਇਹ ਰਮਜ਼ਾ ਪਰ ਭੋਲੀ ਮਾਤਾ ਨੂੰ ਕੀ ਪਤਾ
ਕਿ ਸਤਿਗੁਰੂ ਕਿੱਥੇ ਬੋਲਦੇ, ਉਹ ਸਮਾਂ ਆ ਗਿਆ। ਪਿਆਰੀ ਸਾਹਿਬ ਸੰਗਤ, ਅਨੰਦਪੁਰੀ ਛੱਡ ਦਿੱਤੀ, ਸਰਸਾ ਨਦੀ ਪਾਰ ਹੋਏ, ਮੇਰੇ ਕਲਗੀਧਰ ਸਤਿਗੁਰੂ ਜੀ ਦੋ ਸਾਹਿਬਜ਼ਾਦੇ ਤੋਂ ਹਜ਼ੂਰ ਦੇ ਨਾਲ ਹਨ, ਤੇ ਫਿਰ ਇਹ ਮਾਸੂਮ ਰੂਹਾਂ ਕਲਗੀਧਰ ਦੇ ਲਖਤੇ ਜਿਗਰ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਇਹ ਬਿਰਧ ਮਾਤਾ ਮਾਤਾ ਗੁਜਰੀ ਜੀ ਫਿਰ ਖੱਚਰ ਤੇ ਚੜੇ ਹੋਏ ਤੇ ਜਾ ਰਹੇ ਨਾਖੁਰ ਕਟਕ ਦੀ ਸਰਦੀ। ਅੱਜ ਫਤਿਹਗੜ੍ਹ ਸਾਹਿਬ ਮਹਾਨ ਵੱਡਾ ਇੱਕ ਮੇਲਾ ਲੱਗਾ ਹੋਇਆ, ਨਾ ਕਈ ਵਾਰੀ ਇਸ ਮਹਾਨ ਸਮਾਗਮ ਤੇ ਉੱਥੇ ਹਾਜ਼ਰੀ ਭਰਨ ਦਾ ਸਮਾਂ ਮਿਲਿਆ। ਮੇਰੇ ਪਰਮ ਮਿੱਤਰ ਯਾਨੀ ਮਹਿੰਦਰ ਸਿੰਘ ਜੀ ਐਡੀਸ਼ਨਲ ਸਕੱਤਰ ਸ਼੍ਰੋਮਣੀ ਕਮੇਟੀ ਦੇ ਇਸ ਸਮਾਗਮ ਤੇ ਹਰ ਸਾਲ ਹੀ ਚਿੱਠੀ ਪਾਉਂਦੇ, ਐਤਕੀ ਵੀ ਪੱਤਰਿਕਾ ਆਹੀ ਪਵੇਗੀ। ਪਿਆਰੀ ਸਾਧ ਸੰਗਤ, ਅੱਜ ਉੱਥੇ ਬੜੇ ਦੀਵਾਨ ਲੱਗੇ ਹੋਣ, ਤਕਰੀਬਨ ਜਿਤਨੇ ਸਾਡੇ ਮਿਨਿਸਟਰ ਹਨ ਸਾਰੇ ਉੱਥੇ ਪਹੁੰਚੇ। ਬੜਾ ਪ੍ਰਭਾਵਸ਼ਾਲੀ ਦੀਵਾਨ, ਬੜੀ ਦੂਰੋਂ ਦੂਰੋਂ ਦੁਨੀਆਂ ਉੱਥੇ। ਫਿਰ ਪਿਆਰੀ ਸਾਧ ਸੰਗਤ, ਇਸ ਮਹਾਨ ਸਮਾਗਮ ਉਥੋਂ ਦੀ ਮਿੱਟੀ, ਉਥੋਂ ਦੀ ਖਾਕ ਜੋ ਸਾਹਿਬਜ਼ਾਦਿਆਂ ਦੇ ਖੂਨ ਦੇ ਨਾਲ ਪਵਿੱਤਰ ਤੇ ਪਾਕ ਹੋਈ ਹੋਈ ਹੈ, ਦੁਨੀਆਂ ਕੇ ਮੱਥੇ ਤੇ ਲਾਉਂਦੀ। ਇਸ ਤਰ੍ਹਾਂ ਮਾਤਾ ਗੁਜਰੀ, ਬੜੀ ਸਰਦੀ ਹੈ ਉੱਥੇ ਅੱਜਕੱਲ ਆਪਣੇ ਪੰਜਾਬ ਦੇ ਵੀ, ਤੁਸੀਂ ਸਾਰੇ ਪੰਜਾਬੀ ਹੋ, ਤੁਹਾਨੂੰ ਪਤਾ ਹੈ ਕਿ ਅੱਜਕੱਲ ਉੱਥੇ ਮੌਸਮ ਬੜਾ ਠੰਡਾ ਹੁੰਦਾ। ਫਿਰ ਕਿਸ ਤਰ੍ਹਾਂ ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਨੂੰ ਨਾਲ ਲੈ ਕੇ ਠਰੂ ਠਰੂ ਕਰਦੀ, ਆਪਣੇ ਸੋਹਣੇ ਪੁੱਤਰ ਤੋਂ ਜੋ ਗੁਰੂ ਨਾਨਕ ਦੀ ਗਾਦੀ ਦਾ ਮਾਲਕ, ਸੰਗਤਾਂ ਦਾ ਮਾਲਕ, ਉਸ ਤੋਂ ਵਿਛੜ ਕੇ ਜਾ ਰਹੀ ਹੈ। ਖੋਚਰੀ ਬਾਰੇ ਨਾਲ ਕੌਣ ਹੈ? ਗੰਗੂ ਬ੍ਰਾਹਮਣ। ਫਿਰ ਇਹ ਸ਼ਾਮ ਨੂੰ ਆਪਾਂ ਵਿਚਾਰ ਕਰਾਂਗੇ ਕਿ ਕਿਸ ਤਰ੍ਹਾਂ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦੇ ਮਾਤਾ ਗੁਜਰੀ ਨਾਲ ਜਾ ਰਹੇ ਹਨ, ਗੰਗੂ ਬ੍ਰਾਹਮਣ ਨਾਲ ਕਿਸ ਤਰ੍ਹਾਂ ਗੰਗੂ ਦੇ ਘਰ ਪਹੁੰਚੇ। ਗੰਗੂ ਨੇ ਜੋ ਕੁਝ ਧੋਖਾ ਕੀਤਾ, ਫਿਰ ਮਾਇਆ ਦੇ ਲਾਲਚ ਵਿਚ ਆ ਕੇ, ਪਿਆਰੀ ਸਾਧ ਸੰਗਤ, ਗੰਗੂ ਨੇ ਮੇਰੇ ਕਲਗੀਧਰ ਦੇ ਬੱਚਿਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਖੁਸ਼ੀ ਜੋ ਹੈ, ਫਿਰ ਜਿਸ ਤਰ੍ਹਾਂ ਸਰਹੰਦ ਪਹੁੰਚੇ, ਵਜੀਦੇ ਨਾਲ ਜੋ ਬਚਨ ਵਿਲਾਸ ਹੋਏ, ਉਹ ਫਿਰ ਰਾਤ ਨੂੰ ਰਾਤ ਦੇ ਤੀਰਥ ਵਿੱਚ ਬੇਨਤੀ ਕਰਾਂਗਾ। ਤੋ ਆਓ ਆਓ ਵੱਡੇ ਭਾਗਾਂ ਵਾਲੇ, ਜੋ ਭਾਈ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪੁਰਬ ਮਨਾ ਰਹੇ, ਜੋ ਅਮਰ ਜੋਤਾਂ ਹਨ, ਅਮਰ ਜੋਤਾਂ, ਅਮਰ ਧਰਮ, ਉਹਨਾਂ ਨੇ ਸੱਚ ਨਾਲ ਪਿਆਰ ਕੀਤਾ। ਆਓ ਆਪਾਂ ਵੀ ਅਰਦਾਸ ਕਰੀਏ, ਹੇ ਕਲਗੀਧਰ ਸੱਚੇ ਪਾਤਸ਼ਾਹ, ਮਿਹਰਾਂ ਦੇ ਸਾਈ, ਅਸੀਂ ਵੀ ਤੇਰੇ ਬੱਚੇ ਹਾਂ, ਆਖੋ ਸ੍ਰੀ ਵਾਹਿਗੁਰੂ, ਸਾਡੇ ਤੇ ਮਿਹਰ ਕਰੋ, ਸਾਨੂੰ ਵੀ ਉਸ ਮਤ ਬਖਸ਼ੋ, ਅਸੀਂ ਵੀ ਧਰਮ ਨਾਲ ਪਿਆਰ ਕਰੀਏ, ਤੇਰੇ ਚਰਨਾਂ ਨਾਲ ਜੁੜੀਏ, ਨਾ ਸੁਣਤ ਚੀਜ਼ਾਂ ਨਾਲ ਪਿਆਰ ਨਾ ਕਰੀਏ, ਇਹਨਾਂ ਨੇ ਤੋਂ ਬਿਰਸ ਜਾਣਾ ਹੈ। ਅਰਦਾਸ ਕਰੀਏ ਤੇ ਇਹ ਮੰਗ ਮੰਗੀਏ, ਦੇ ਸ਼ਿਵਾ ਵਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸ਼ੋ ਜਬ ਜਾਏ ਲਰੋ, ਨਿਸ਼ਚੇ ਕਰ ਆਪਣੀ ਜੀਤ ਕਰੋ। ਪਾਕਿਸਤਾਨ ਤੇ ਹਿੰਦੁਸਤਾਨ ਦਾ ਜੰਗ ਹੋਇਆ, ਫਿਰ ਕਲਗੀਆਂ ਵਾਲੇ ਦੇ ਸੋਹਣੇ ਖਾਲਸੇ ਨੇ ਇਹ ਵਰ ਲੈ ਕੇ ਤੇ ਇਸ ਤਰ੍ਹਾਂ ਕਰ ਦਿਖਲਾਇਆ, ਕੁਛ ਨਹੀਂ ਕਰ ਦਿਖਲਾਇਆ। ਪਹਾੜੀਆਂ ਗੋਜਦੀਆਂ ਸਰ ਪਹਾੜੀ, ਸਿੱਖਾਂ ਦੀ ਬਹਾਦਰੀ ਨੂੰ ਦੁਨੀਆਂ ਮੰਨ ਗਈ, ਇਹ ਕਲਗੀਧਰ ਦੀ ਬਖਸ਼ਿਸ਼ ਹੈ ਖਾਲਸੇ, ਇਹ ਮਿਹਰ ਜੋ ਵਰ ਮੰਗਿਆ ਖਾਲਸੇ ਵਾਸਤੇ। ਕਰਵਾਈ ਕਲਗੀਧਰ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਵਰ ਮੰਗਣ ਤੇ ਉਹ ਦਾਤ ਨਾ ਮਿਲੇ, ਮਿਲੀ, ਪਰ ਹਜ਼ੂਰ ਨੇ ਫਿਰ ਸਾਨੂੰ ਵੰਡ ਦਿੱਤੀ। ਆਖੋ ਜਿੱਥੇ ਦੁਨਿਆਵੀ ਦਾਤਾਂ ਵੰਡੀਆਂ ਹਨ, ਰਾਜ ਭਾਗ ਦਿੱਤਾ ਹੈ, ਉੱਥੇ ਇਹ ਦਾਤ ਦਿੱਤੀ ਹੈ। ਪਿਆਰਿਓ, ਜੇ ਇਹ ਦਾਤ ਨਾ ਹੋਵੇ ਤਾਂ ਰਾਜ ਭਾਗ ਨਹੀਂ ਰਹਿੰਦੇ। ਆਖੋ ਸ੍ਰੀ ਵਾਹਿਗੁਰੂ,
ਦੇ ਸ਼ਿਵਾ ਵਰ ਬੋਏ ਹੈ ਸ਼ੁਭ ਕਰਮਨ ਤੇ ਕਬਹੂ ਨ ਡਰੋ ਨ ਡਰੋ ਅਰਸੋ ਜਬ ਜਾਏ ਲਰੋ ਨਿਸ਼ਚੇ ਕਰ ਆਪਣੀ ਜੀਤ ਕਰੋ ਯੇ ਸਿੱਖ ਹੂੰ ਆਪਣੇ ਹੀ ਮਨ ਕੋ ਯੇ ਲਾਲਚ ਹੈ ਗੁਣ ਸਹਿਤ ਚਰੋ ਜਬ ਆਓ ਕੀ ਔਗ ਨਿਦਾਨ ਬਣੇ ਅਤ ਹੀ ਰਣ ਮੇ ਤਬ ਸਾਹਿਬਜ਼ਾਦੇ ਚੜ੍ਹਦੀਆਂ ਕਲਾਂ ਵਿਚ ਆ ਕੇ ਇਨ੍ਹਾਂ ਦੇ ਮਨ ਦੇ ਅੰਦਰ ਇਹ ਜਜ਼ਬਾਤ ਯਾਦ ਜੁੜੇ ਵੱਡੀਆਂ ਪਾਗਾਂ ਵਾਲੇ ਉਹਨਾਂ ਵਾਲੇ ਕਲਗੀਧਰ ਸੱਚੇ ਪਾਤਸ਼ਾਹ ਜੀ ਤੁਹਾਡੇ ਉੱਤੇ ਮਹਾਨ ਬਖਸ਼ਿਸ਼ ਕੀਤੀ ਜੋ ਸਤਿਗੁਰੂ ਜੀ ਨੇ ਮਹਾਨ ਮਿਹਰ ਕਰਕੇ ਤੁਹਾਨੂੰ ਆਪਣੇ ਚਰਨਾਂ ਨਾਲ ਜੋੜੇ ਆਪਣੇ ਨਾਲ ਜੋੜੇ ਜਿਹੜੇ ਗੁਰੂ ਨਾਲ ਜੁੜ ਗਏ ਭਾਈ ਉਹ ਸਦਾ ਵਾਸਤੇ ਸੁਖੀ ਹੋ ਗਏ ਗੁਰਬਾਣੀ ਨਾਲ ਜੁੜੇ ਸਿਮਰਨ ਨਾਲ ਜੁੜੇ ਕਲਗੀਧਰ ਸੱਚੇ ਪਾਤਸ਼ਾਹ ਦੇ ਦਰਬਾਰ ਚ ਆ ਕੇ ਸਤਸੰਗ ਵਿੱਚ ਜੁੜੇ ਉਹ ਸੁਖੀ ਤੇ ਜਿਹੜੇ ਟੁੱਟ ਗਏ ਭਾਈ ਫਿਰ ਪਰਮੇਸ਼ਰ ਤੇ ਫੁੱਲੀਆਂ ਵਿਆਪਨ ਸੱਬੇ ਟੁੱਟ ਜੋ ਨਦੀ ਨਾਲੋਂ ਪਾਣੀ ਵਿਛੜ ਗਿਆ ਵਿਛੜ ਜੋ ਗਿਆ ਦਰਖਤ ਨਾਲੋਂ ਪੱਤਾ ਟੁੱਟ ਜੋ ਗਿਆ ਫਿਰ ਟੁੱਟ ਗਿਆ ਪੱਤਾ ਟੁੱਟਾ ਡਾਲ ਸਿਉ ਲੈ ਗਈ ਪਵਨ ਉਡਾਏ ਡਾਲੀ ਪਈ ਉਡੀਕਦੀ ਕਦੇ ਫੇਰ ਵੀ ਮਿਲਦੀ ਹੈ ਫਿਰ ਤੋਂ ਭਾਗਾਂ ਦੀ ਗੱਲ ਤਾਂ ਤੁਸੀਂ ਜੁੜੇ ਹੋ ਜੁੜ ਕੇ ਸਾਈ ਨੂੰ ਆਰਾਧਿਆ ਸਾਈ ਦੇ ਪਿਆਰੇ ਜੁੜੇ ਹੋ ਤੁਸੀਂ ਤੁਹਾਨੂੰ ਪਿਆਰੀ ਸਾਧ ਸਰਬਤ ਮਾਈ ਸਾਈ ਅੰਮ੍ਰਿਤ ਵੇਲੇ ਆ ਕੇ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਪੀਤਾ ਹੈ ਸਰਬ ਆਸਾ ਪੂਰਨ ਕਰਨ ਵਾਲੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਕੇ ਆਪਣਾ ਜੀਵਨ ਸਫਲ ਕੀਤਾ ਹੈ ਆਓ ਅਖੀਰਲਾ ਛੱਡ ਲਗਾ ਕੇ ਕੀਰਤਨ ਦੀ ਸਮਾਪਤੀ ਸ਼ਾਮਾ ਨੂੰ ਸਮੇਂ ਸਿਰ ਦਰਸ਼ਨ ਲੈ ਕੇ ਤੇ ਸਾਹਿਬਜ਼ਾਦਿਆਂ ਦਾ ਸੋਹਣਾ ਪੁਰਬ ਸ਼ਹੀਦੀ ਪੁਰਬ ਮਨਾ ਕੇ ਭਾਈ ਉਹਨਾਂ ਪਵਿੱਤਰ ਆਤਮਾ ਦੀਆਂ ਖੁਸ਼ੀਆਂ ਤੇ ਦਸਮੇਸ਼ ਪਿਤਾ ਦੀਆਂ ਮਿਹਰਾਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰੀਏ ਆਓ ਅਖੀਰਲਾ ਛੱਡ ਸਾਰੇ ਮਿਲ ਕੇ ਲਗਾਈਏ ਉਸ ਤੋਂ ਉਪਰੰਤ ਕੀਰਤਨ ਦੀ ਸਮਾਪਤੀ ਕੁਲਤੁਕ ਦੀ ਸੀਮਾ ਪਿਆਰ ਨਾਲ ਸਾਰੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਤੂੰ ਕਰਨ ਕਾਰਨ ਸਮਰਤ ਹੈ ਕਰਤੇ ਮੈਂ ਤੁਝ ਗਿਆ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਗੁਰਮੁਖ ਦਾ

ਅੱਜ ਦੇ ਇਸ ਪਵਿੱਤਰ ਸਮਾਗਮ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ, ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ, ਭਾਈ ਰਵਿੰਦਰ ਸਿੰਘ ਜੀ, ਭਾਈ ਕਿਰਪਾਲ ਸਿੰਘ ਜੀ, ਭਾਈ ਬਖਸ਼ੀਸ਼ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਨਾਗਪੁਰ ਵਾਲੇ, ਸਤਿਗੁਰ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਆਪ ਸੰਗਤਾਂ ਦਾ ਇਹ ਨਵਾਂ ਸਾਲ ਖੁਸ਼ੀਆਂ ਖੇੜਿਆਂ ਵਿੱਚ ਇਸੇ ਤਰ੍ਹਾਂ ਹੀ ਗੁਰੂ ਚਰਨਾਂ ਵਿੱਚ

0: ਅਦਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲਿਆਂ ਦੀ ਲਾਈ ਹੋਈ ਫੁਲਵਾੜੀ, ਅਕਾਲ ਅਕੈਡਮੀ, ਗੁਰਦੁਆਰਾ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਦਮ ਅਤੇ ਸਤਕਾਰ ਸਹਿਤ ਫਤਿਹ ਅਰਜ ਕਰਦਾ ਹੈ। ਸਾਰੇ ਗੱਜ ਕੇ ਆਖੋ ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਕਲਗੀ ਤਰ ਉਤੇ ਲੇਖਾ ਖਤਮ ਹੁੰਦਾ ਜਦੋਂ ਕਰੀ ਦੀ ਖੋਜ ਲਸਾਨੀਆਂ ਦੀ, ਜਿਸ ਨੇ ਆਪਣੀ ਵਸ ਕੁਰਬਾਨ ਕਰਕੇ ਡੁਬਦੀ ਹਿੰਦ ਰੱਖੀ ਹਿੰਦੁਸਤਾਨੀਆਂ ਦੀ, ਜਿੱਥੇ ਪੁੱਤਰਾਂ ਦੀ ਦੇਣੀ ਬੜੀ ਪੈਂਦੀ, ਹੋਸ਼ ਭੁੱਲ ਜਾਂਦੀ ਵੱਡੇ ਦਾਨੀਆਂ ਦੀ। ਕਲਗੀ ਤਰ ਦਸ਼ਮੇਸ਼ ਦੀ ਜ਼ਿੰਦਗੀ ਤੇ ਹੱਦ ਖਤਮ ਹੈ ਕੁੱਲ
1: ਕੁਰਬਾਨੀਆਂ ਦੀ।
0: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਿੰਦੁਸਤਾਨ ਦੀ ਡੁਬਦੀ ਬੇੜੀ ਨੂੰ ਬੰਨੇ ਲਾਇਆ, ਪਰ ਇੱਕ ਐਸਾ ਸਮਾਂ ਆਇਆ ਜਦੋਂ ਮੁਗਲ ਹਕੂਮਤ ਦੇ ਬਾਦਸ਼ਾਹ ਔਰੰਗਜ਼ੇਬ ਅਤੇ ਬਾਈ ਤਾਰ ਦੇ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ। ਕਈ ਮਹੀਨੇ ਕਿਲੇ ਨੂੰ ਘੇਰਾ ਪਿਆ ਰਿਹਾ। ਕਿਲੇ ਵਿਚਲਾ ਸਾਰਾ ਰਾਸ਼ਨ ਪਾਣੀ ਖਤਮ ਹੋ ਗਿਆ। ਬਾਹਰੋਂ ਬਾਦਸ਼ਾਹ ਔਰੰਗਜ਼ੇਬ ਅਤੇ ਬਾਈ ਤਾਰ ਦੇ ਰਾਜਿਆਂ ਨੇ ਇਹ ਝੂਠੀਆਂ ਕਸਮਾਂ ਖਾ ਕੇ ਕਿਹਾ ਕਿ ਪਾਤਸ਼ਾਹ, ਤੁਸੀਂ ਕਿਲਾ ਛੱਡ ਦਿਓ, ਸਾਡੀਆਂ ਫੌਜਾਂ ਤੁਹਾਡੇ ਤੇ ਕੋਈ ਹੱਲਾ ਨਹੀਂ ਕਰਨਗੀਆਂ। ਇਹਨਾਂ ਜ਼ਾਲਮਾਂ ਦੀਆਂ ਝੂਠੀਆਂ ਕਸਮਾਂ ਨੇ ਮਾਤਾ ਗੁਜਰੀ ਜੀ ਅਤੇ ਕੁਝ ਸਿੰਘਾਂ ਦਾ ਵਿਸ਼ਵਾਸ ਜਿੱਤ ਲਿਆ। ਮਾਤਾ ਜੀ ਦੇ ਕਹਿਣ ਤੇ ਕਲਗੀਧਰ ਪਾਤਸ਼ਾਹ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ। ਜਦੋਂ ਗੁਰੂ ਸਾਹਿਬ ਕਿਲਾ ਛੱਡ ਕੇ ਜਾ ਰਹੇ ਸਨ ਤਾਂ ਇਹਨਾਂ ਜ਼ਾਲਮਾਂ ਨੇ ਆਪਣੀਆਂ ਸਾਰੀਆਂ ਕਸਮਾਂ ਭੁਲਾ ਕੇ ਗੁਰੂ ਸਾਹਿਬ ਦੀ ਫੌਜ ਤੇ ਹੱਲਾ ਬੋਲ ਦਿੱਤਾ। ਉਸ ਵਕਤ ਸਰਸਾ ਨਦੀ ਵਿੱਚ ਵੀ ਹੜ ਆਇਆ ਹੋਇਆ ਸੀ। ਸਰਸਾ ਨਦੀ ਕੰਢੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਸਰਸਾ ਉੱਤੇ ਘਮਸਾਣ ਦਾ ਯੁੱਧ ਹੋਇਆ। ਥੋੜਾ ਕਿਸੇ ਪਾਸੇ, ਥੋੜਾ ਕਿਸੇ ਪਾਸੇ ਭੇਟਾ ਨਦੀ ਦੀ ਕੀਮਤੀ ਗ੍ਰੰਥ ਹੋ ਗਏ। ਬਾਦ ਕਿਸੇ ਪਾਸੇ ਘੋੜਾ,
1: ਕਿਸੇ ਪਾਸੇ
0: ਜਿਹੜਾ ਚਾਵਾਂ ਨਾਲ ਮਹਿਲ ਉਸਾਰਿਆ ਸੀ, ਇੱਟ ਕਿਸੇ ਪਾਸੇ, ਰੋੜਾ ਕਿਸੇ ਪਾਸੇ, ਸੋਹਣੇ ਸੂਰਜ ਤੇ ਚੰਦ ਜਿਹੇ ਪੁੱਤਰਾਂ ਦਾ ਜੋੜਾ ਕਿਸੇ ਪਾਸੇ ਤੇ ਜੋੜਾ,
1: ਕਿਸੇ ਪਾਸੇ।
0: ਸਰਸਾ ਨਦੀ ਤੋਂ ਵਿਛੜ ਕੇ ਪੋਹ ਦੀ ਠੰਡੀ ਰਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 40 ਸਿੰਘਾਂ ਸਮੇਤ ਰੋਪੜ ਦੇ ਇਲਾਕੇ ਵੱਲ ਵਧੇ। ਥੋੜੀ ਅੱਗੇ ਗਏ ਤਾਂ ਪਤਾ ਚੱਲਿਆ ਕਿ ਰੋਪੜ ਦੇ ਪਠਾਨ ਫੌਜ ਇਕੱਠੀ ਕਰਕੇ ਰਸਤਾ ਘੇਰੀ ਬੈਠੇ ਹਨ। ਗੁਰੂ ਸਾਹਿਬ ਇਹ ਰਾਹ ਛੱਡ ਕੇ ਚਮਕੌਰ ਸਾਹਿਬ ਵੱਲ ਵਧੇ। ਚਮਕੌਰ ਸਾਹਿਬ ਦੇ ਨੇੜੇ ਪਹੁੰਚ ਕੇ ਗੁਰੂ ਸਾਹਿਬ ਨੇ ਆਪਣਾ ਉਤਾਰਾ ਇੱਕ ਬਾਗ ਵਿੱਚ ਕੀਤਾ। ਖਬਰ ਸੁਣ ਕੇ ਇੱਕ ਜ਼ਿਮੀਂਦਾਰ ਆਇਆ, ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ, ਮਹਾਰਾਜ ਮੇਰੇ ਲਾਇਕ ਕੋਈ ਸੇਵਾ ਦੱਸੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਤਰ੍ਹਾਂ ਉਸ ਜ਼ਿਮੀਂਦਾਰ ਦੀ ਕੱਚੀ ਗੜੀ ਵਿੱਚ ਰੁਕਣ ਵਾਸਤੇ ਫੁਰਮਾ ਰਹੇ ਹਨ, ਉਸ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਰੱਖਦਾ ਹੈ।

ਉਸ ਪਰਮੇਸ਼ਰ ਦੇ ਯਸ ਨੂੰ, ਜੀਵਨ ਦੇ ਢੰਗ ਨੂੰ, ਗੁਰਮਤਿ ਦੀ ਵਿਆਖਿਆ ਨੂੰ ਜੋ ਆਪਣੀਆਂ ਮਨ ਵਚ ਕਰਮ ਦੁਆਰਾ ਪ੍ਰਚਾਰਦਾ ਹੈ, ਉਹ ਵਿਚਾਰਕ ਵੀ ਹੈ ਤੇ ਪ੍ਰਚਾਰਕ ਵੀ ਹੈ। ਧਿਆਨ ਨਾਲ ਦਾਸ ਦਾ ਬਚਨ ਪ੍ਰਚਾਰਕ ਬੇਅੰਤ ਨੇ ਅੱਜ ਕੱਲ੍ਹ, ਜਿੰਨੇ ਦਸਾਂ ਗੁਰੂਆਂ ਮਹਾਰਾਜ ਸਾਹਿਬਾਨ ਤੋਂ ਪੈਦਾ ਨਹੀਂ ਕਰ ਹੋਏ, ਇੰਨੇ ਅੱਜ ਕੱਲ੍ਹ ਅਸਾਂ ਪ੍ਰਚਾਰਕ ਬਣ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੀੜਾਂ ਵੀ ਇੰਨੀਆਂ ਬਣ ਗਈਆਂ ਨੇ ਜਿੰਨੀਆਂ ਦਸਾਂ ਪਾਤਸ਼ਾਹੀਆਂ ਤੋਂ ਰਲ ਕੇ ਵੀ ਨਹੀਂ ਬਣੀਆਂ। ਗੁਰਦੁਆਰੇ ਸਾਹਿਬਾਨ ਇੰਨੇ ਬਣ ਗਏ ਨੇ ਜਿੰਨੇ ਸਤਿਗੁਰਾਂ ਤੋਂ ਬਣਾਏ ਨਹੀਂ ਜਾ ਸਕੇ। ਤਾਂ ਵੇਖਣ ਵਿਚ ਆਉਂਦਾ ਹੈ ਕਿ ਜਦੋਂ ਕਿਸੇ ਸਿਆਣੇ ਕੋਲ ਬੈਠੀਏ, ਵਿਚਾਰ ਵਟਾਂਦਰਾ ਹੋਵੇ, ਗੁਰਮਤਿ ਦੀ ਗੱਲਬਾਤ ਹੋਵੇ, ਤਾਂ ਫਿਰ ਅੰਦਰੋਂ ਲੱਜਿਆ ਆਉਂਦੀ ਹੈ, ਕੋਠੀ ਕੰਬਦੀ ਹੈ ਤੇ ਲਰਜ਼ਾ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਤੋਂ ਵੀ ਅਨੰਤ ਗੁਣਾ ਹੋਰ ਹੋਵਨ ਤਾਂ ਵੀ ਥੋੜਾ ਹੈ। ਕੀਰਤਨੀ ਵੀਰ ਜਥੇ ਪ੍ਰਚਾਰਕ ਤੇ ਕਲਮ ਦੇ ਧਨੀ ਵਿਆਖਿਆਕਾਰ ਘਰ ਘਰ ਹੋਣ ਜ਼ਰੂਰਤ ਹੈ, ਲੇਕਿਨ ਇਸ ਦੇ ਨਾਲ ਸਾਰੇ ਹੀ ਅਸਾਂ ਆਪਣੀ ਆਪਣੀ ਜਗ੍ਹਾ ਇਹ ਫਿਕਰ ਰੱਖੀਏ ਕਿ ਗੁਰੂ ਮਹਾਰਾਜ ਜੀ ਆਪ ਕਿਹੋ ਜਿਹਾ ਜੀਵਨ ਜੀ ਕੇ ਸਾਨੂੰ ਸਦੀਆਂ ਤੱਕ ਸਾਡੇ ਸਾਹਮਣੇ ਕਾਇਆ ਪਲਟ ਕੇ ਆਏ, ਜੁਗਤ ਉਹੀਓ ਰੱਖੀ, ਜੋਤ ਉਹੀਓ ਰਹੀ, ਕਾਇਆ ਪਲਟਾ ਕੇ ਸਮੇਂ ਦੀ ਲੋੜ ਅਨੁਸਾਰ ਜਲਵਾ ਨਮਾ ਹੋਏ, ਪ੍ਰਗਟ ਹੋਏ, ਜ਼ਹੂਰ ਹੋਇਆ, ਜ਼ਾਹਰ ਹੋਏ, ਅਵਤਾਰ ਧਾਰਿਆ, ਔਤਰੇ, ਤੇ ਉਨ੍ਹਾਂ ਨੇ ਸਦੀਆਂ ਸਾਡੇ ਸਾਹਮਣੇ ਜੀ ਕੇ ਦੱਸਿਆ। ਗ੍ਰਸਤੀ ਸਨ, ਕੋਈ ਤਾਰਕੁਲ ਦੁਨੀਆਂ ਨਹੀਂ ਸਨ, ਰਿਸ਼ਤੇਦਾਰਾਂ ਵਾਲੇ ਸਨ ਸਾਡੇ ਵਾਂਗੂ, ਕਾਰੋਬਾਰ ਵਾਲੇ ਸਨ ਸਾਡੇ ਵਾਂਗੂ, ਪਰ ਇਉਂ ਦੁਨੀਆਂ ਵਿਚ ਰਹਿ ਕੇ, ਪਾਣੀ ਵਿਚ ਰਹਿ ਕੇ ਕਿਵੇਂ ਨਿਰਲੇਪ ਰਹੇ ਨੇ? ਪਾਣੀ ਤੋਂ ਮੁਰਾਦ ਹੈ ਮਾਇਆ, ਬਹੁਰੰਗੀ ਮਾਇਆ, ਅਨੇਕਾਂ ਰੂਪਾਂ ਵਾਲੀ ਮਾਇਆ, ਜਿਹਨੇ ਵੱਡਿਆਂ ਵੱਡਿਆਂ ਨੂੰ ਛੱਲਿਆ, ਪਰ ਕਿਵੇਂ ਇਸ ਨੂੰ ਛੱਲਿਆ? ਗੁਰੂ ਸਾਹਿਬਾਨ ਜੀ ਨੇ ਤੇ ਉਹਦੇ ਪਿਆਰੇ ਮਹਾਂਪੁਰਸ਼ਾਂ, ਭਗਤਾਂ, ਸੰਤ ਜਨਾਂ, ਭਗਵਤੀਆਂ, ਇਹ ਜੁਗਤ ਸਤਿਗੁਰਾਂ ਨੇ ਇਸ ਦੁਨੀਆਂ ਵਿਚ ਆ ਕੇ, ਹਾਲਾਂਕਿ ਉਨ੍ਹਾਂ ਦਾ ਚਿੱਤ ਵੀ ਨਹੀਂ ਆਉਣ ਨੂੰ ਕਰਦਾ ਸੀ, ਫਿਰ ਵੀ ਤਰਸ ਕੀਤਾ, ਚਿਤਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸ੍ਰੁਤ ਕਵ ਚਰਨਨ ਮਨ। ਪਰ ਉਪਕਾਰ ਲਈ, ਹਿੱਤ ਲਈ, ਗਾਈਡੈਂਸ ਲਈ, ਰਾਹਬਰੀ ਲਈ ਗੁਰੂ ਸਾਹਿਬਾਨ ਨਾ ਚਾਹੁੰਦਿਆਂ ਹੋਇਆਂ ਵੀ ਸਾਡੇ ਵਿਚ ਆਏ ਤੇ ਸਾਨੂੰ ਜੀਵ ਕੇ ਦੱਸਣ ਦਾ ਉਨ੍ਹਾਂ ਨੇ ਮਹਾਨ ਮਹਾਨ ਉਪਕਾਰ ਕੀਤਾ। ਅਗਲਵਨ 239 ਵਰੇ ਯਕੇ ਬਾਦ ਦੀਗਰੇ ਜੋ ਤੋਹਾ ਜੁਗਤ ਸਾਰ ਰਾਮ ਕਰੀ ਬਾਦ ਸੱਤਾ ਪਲਟ, ਜੋ ਤੋਹਾ ਜੁਗਤ ਸਾਰ ਸਹਿ ਕਾਇਆ ਫੇਰ ਪਲਟ। ਮੁਬਾਰਕ ਹਨ ਉਹ ਮਹਾਂਪੁਰਸ਼ ਸੰਤ ਜਨ ਗ੍ਰਸਤੀ ਵੀ ਜਿਹੜੇ ਫਿਕਰ ਨਾਲ ਉਸਦਾ ਜ਼ਿਕਰ ਕਰਦੇ ਨੇ, ਜਿਹੜੇ ਫਿਕਰ ਨਾਲ ਉਸ ਜੀਵਨ ਨੂੰ ਗੁਜ਼ਾਰਨ ਲਈ ਉਚੇਚੇ ਫਿਕਰਮੰਦ ਰਹਿੰਦੇ ਨੇ ਜੋ ਗੁਰੂਆਂ ਨੂੰ ਪਾਇਆ ਹੈ, ਜੋ ਉਨ੍ਹਾਂ ਜੀਆ ਹੈ। ਇਸ ਸ਼ਬਦ ਦੁਆਰਾ ਪਰਮ ਤੱਤ ਦੀ ਪ੍ਰਾਪਤੀ ਵਾਸਤੇ ਜਦੋਂ ਦੁਨੀਆਂ ਵਿਚ ਲੋਕੀ ਅੰਨ ਤਿਆਗੀ, ਵੈਰਾਗੀ, ਸ਼ੈਵੀ, ਸੰਨਿਆਸੀ, ਤਾਰਕੁਲ ਦੁਨੀਆਂ, ਗੁਫਾਵਾਂ, ਮੰਦਰਾਂ, ਕੰਦਰਾਂ ਵਿਚ ਵੜਨ ਨੂੰ ਹੀ ਉੱਚਾ ਤੇ ਸੁੱਚਾ ਜੀਵਨ ਸਮਝਦੇ ਸਨ, ਤੇ ਇਸ ਕਾਇਆ ਨੂੰ ਜੋ ਪਰਮੇਸ਼ਰ ਨੇ ਆਪਣੇ ਹੀ ਰਹਿਣ ਲਈ ਹਰਿਮੰਦਰ ਸਾਜਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਾਂ ਅਨੁਸਾਰ, ਇਸ ਕਾਇਆ ਨੂੰ ਕਈ ਕਈ ਢੰਗਾਂ ਨਾਲ ਖਰਾਬ ਕਰਦੇ ਸਨ, ਕਰੂਪ ਕਰਦੇ ਸਨ, ਜੈਸਾ ਕਿ ਸ੍ਰੀ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਜੋਗੀ ਗਿਆਨ ਵਿਹੂਣਿਆ ਨਿਸਦਨ ਅੰਗ ਲਗਾਏ ਨਿਸ਼ਾਰਾ, ਨਰ ਨਾਰਾਇਣੀ ਦੇ ਇਸ ਦੇਹੀ ਕੋ ਸਿਮਰ ਹੈ ਦੇਵ ਤੇ ਸਵਾਹ ਦੇ ਉੱਤੇ ਮਲ ਲੈਣੀ, ਜਾਂ ਫਿਰ ਭੱਠੀਆਂ ਜਾਂ ਫਿਰ ਧੂਣੀਆਂ ਦੇ ਵਿਚਕਾਰ ਬੈਠ ਕੇ ਸਰੀਰ ਨੂੰ ਸੁਕਾਉਣਾ, ਰੱਤ ਸੁੱਕ ਜਾਏ, ਕਾਮ ਤੋਂ ਛੁਟਕਾਰਾ ਹੋ ਜਾਏ, ਐਸਾ ਕਦੀ ਨਾ ਹੋਇਆ। ਤਾਂ ਗੁਰੂ ਸਾਹਿਬਾਨ ਜੀ ਨੇ ਆਪਣੀ ਬਾਣੀ ਦੁਆਰਾ ਵੀ, ਨਾਨਕ ਸੋ ਪ੍ਰਭ ਸਿਮਰੀਏ ਦਿਸ ਦੇਹੀ ਕੋ ਪਾਰ, ਇਹ ਹੁਕਮ ਕੀਤੇ, ਤੇ ਇਸ ਸ਼ਬਦ ਦੁਆਰਾ ਵੀ ਫਰਮਾਉਂਦੇ ਨੇ ਕਿ ਇਸ ਕਾਇਆ ਭਾਂਡੇ ਨੂੰ ਵੀ ਸਵਾਰ ਕੇ ਰੱਖਣਾ ਚਾਹੀਦਾ ਹੈ, ਇਸ ਮਟਕੀ ਨੂੰ ਜਿਹਦੇ ਵਿਚ ਪਰਮੇਸ਼ਰ ਦਾ ਨਾਮ, ਜਿਸ ਵਿਚ
ਇਹ ਪਰਮੇਸ਼ਰ ਦਾ ਪਿਆਰ ਦੁੱਧ ਟਿਕਾਉਣਾ ਹੈ, ਸ਼ਬਦ ਦੀ ਜਾਗ ਲਾਣੀ ਹੈ, ਕਿਵੇਂ ਇਸ ਸੁਰਤ ਅਤੇ ਸ਼ਬਦ ਦਾ ਰੇੜਕਾ ਪਾਉਣਾ ਹੈ, ਕਿਵੇਂ ਇਹਦੇ ਵਿੱਚੋਂ ਮੱਖਣ ਆਉਣਾ ਹੈ, ਯਾਨੀ ਤੱਤ ਅਵਸਥਾ, ਪਰਮ ਤੱਤ, ਪਰਮ ਆਨੰਦ, ਖੇਮ ਕੁਸਲ ਸਹਿਜ ਆਨੰਦ ਦੀ ਅਵਸਥਾ ਕਿਵੇਂ ਪ੍ਰਾਪਤ ਹੋਣੀ ਹੈ, ਕਿਵੇਂ ਮਨੁੱਖ ਨੇ ਇਸ ਅਵਸਥਾ ਤੇ ਟਿਕ ਜਾਣਾ ਹੈ, ਇਸ ਲੈਵਲ ਆਫ ਲਾਈਫ ਤੇ ਪਹੁੰਚ ਕੇ ਸਥਿਰ ਹੋ ਜਾਣਾ ਹੈ, ਲਗਾਤਾਰ ਹੋ ਜਾਣਾ, ਮੁਸਲਸਲ ਹੋ ਜਾਣਾ ਹੈ, ਕਿਹੜਾ ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲ, ਰਜ਼ਾ ਚ ਟਿਕ ਜਾਣਾ ਹੈ, ਮੇਰੇ ਮਨ ਮਿਸ਼ਟ ਲੱਗੇ ਪ੍ਰਿਆ ਬੋਲ, ਗੁਰਬਾਹੇ ਪਕੜ ਪ੍ਰਭ ਸੇਵਾ ਲਾਏ, ਸਦ ਦਿਆਲ ਹਰ ਢੋਲਾ, ਪ੍ਰਭ ਤੂੰ ਠਾਕੁਰ, ਪ੍ਰਭ ਤੂੰ ਠਾਕੁਰ ਸਰਬ ਪ੍ਰਤ ਪਾਲਕ, ਪ੍ਰਭ ਤੂੰ ਇੱਥੇ ਬੜੀ ਸਾਵਧਾਨੀ ਜੇ ਰੱਖਣੀ ਪੈਂਦੀ, ਫਿਰ ਵੀ ਕਈ ਵਾਰੀ ਥਿੜਕਦੀ ਹੈ ਮੱਤ, ਪ੍ਰਭ ਤੂੰ ਠਾਕੁਰ, ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਓਂਕਰ ਤੋਂ ਬਿਨਾਂ ਕਿਤੇ ਠਾਕੁਰ ਲਿਖਿਆ ਹੀ ਨਹੀਂ, ਤੋ ਸਾਵਧਾਨੀ ਕਰਦਿਆਂ ਕਰਦਿਆਂ ਵੀ ਕਈ ਵਾਰੀ ਅੰਦਰਲੇ ਭੈਣ ਨਾਲ ਆਪੇ ਲਗਜ਼ਿਸ਼ ਆ ਜਾਂਦੀ ਹੈ, ਪ੍ਰਭ ਤੂੰ ਠਾਕੁਰ, ਤਾਂ ਵੀ ਇਸਦਾ ਇਹ ਅਰਥ ਨਹੀਂ ਕਿ ਕੋਈ ਨਿਪੁੰਨ ਹੈ, ਪ੍ਰਭ ਤੂੰ ਠਾਕੁਰ ਸਰਬ ਪ੍ਰਾਪਤ ਪਾਲਕ, ਮੋਹੇ ਕਲੱਤਰ ਸਹਿਤ ਸਭ ਗੋਲਾ, ਮਾਣ ਤਾਣ ਸਭ ਤੂੰ ਹੈ, ਤੂੰ ਹੈ ਇੱਕ ਨਾਮ ਤੇਰਾ ਮੈਂ ਬੋਲਾ, ਕਿੱਥੇ ਟਿਕਣਾ ਹੈ ਜੀ, ਪ੍ਰਾਪਤੀ ਕਿਸ ਕੀ ਕਰਨੀ ਹੈ, ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਹੋਂ ਮੈਂ ਨਹੀਂ, ਹੰਗਤਾ ਦਾ ਤਾਂ ਅਭਾਵ ਹੋ ਗਿਆ ਹੈ, ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਜੇ ਪਰਮੇਸ਼ਰ ਨੇ ਆਪਣੀ ਰਜ਼ਾ ਵਿਚ ਇਹ ਨਾਚ ਨਚਾਣਾ ਹੈ, ਸਿਰ ਤੇ ਤਾਜੋ ਤਖ਼ਤ, ਸਿਰ ਤੇ ਤਖ਼ਤ ਹੈ ਛਤਰ ਹੈ, ਤਦ ਤੇਰਾ ਹੁਕਮ ਹੀ ਹੈ, ਤਾਂ ਜੇ ਇਹ ਲੈ ਕੇ ਘਾਸ ਵਢਾਉਣੀ ਹੈ ਤਾਂ ਸ਼ਿਕਵਾ ਕੋਈ ਨੀ, ਗਿਲਾ ਕੋਈ ਨੀ, ਗਲੋਚ ਕੋਈ ਨੀ, ਰੋਸਾ ਕੋਈ ਨੀ, ਕਿਉਂਕਿ ਪਰਮ ਗਿਆਨ ਹੋ ਗਿਆ ਹੈ, ਤੇ ਅਗਿਆਨ ਵਿਚ ਰੁੱਠਣਾ ਹੁੰਦਾ ਹੈ, ਗਿਆਨ ਵਿਚ ਰਜ਼ਾ ਚ ਟਿਕਣਾ ਹੁੰਦਾ ਹੈ, ਅਗਿਆਨੀ ਮਨ ਰੋਸ ਕਰੇ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹਮੇਸ਼ਾ ਰੱਬ ਨਾਲ ਅਗਿਆਨੀ ਰੁੱਠਦਾ ਹੈ, ਗਿਆਨਵਾਨ ਨੇ ਉਹ ਤਾਂ ਕਹਿੰਦਾ ਪ੍ਰਭ ਜੇ ਤਖ਼ਤ ਬੈਸਾਲੇ ਤਾਂ ਦਾਸ ਤੁਮਾਰੇ, ਕਾਸ ਵਢਾਵੇ ਕੇ ਤੱਕ ਬੋਲਾ, ਜਨ ਨਾਨਕ ਪ੍ਰਭ ਪੁਰਖ ਵਿਧਾਤੇ ਮੇਰੇ ਠਾਕੁਰ ਅਗ ਹੈ ਅਤੋਜਾ, ਆਓ ਸਾਰੇ ਹੀ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ। ਕਬੀਰ ਸਾਹਿਬ ਜੀ ਦੇ ਸ਼ਬਦ ਦੁਆਰਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਫਰਮਾਉਂਦੇ ਨੇ, ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਉਸ ਪਰਮੇਸ਼ਰ ਦੇ ਪਿਆਰ ਨੂੰ ਜਾਂ ਪਰਮੇਸ਼ਰ ਦੇ ਹੁਕਮ ਨੂੰ ਅੰਦਰ ਰਿੜਕੋ, ਟਿਕਾਓ ਤੇ ਪਹੁੰਚਿਆ ਕਿੱਥੇ, ਸਹਿਜ ਅਵਸਥਾ। ਇਸ ਦਾ ਇਹ ਭਾਵ ਹੈ, ਸਿਆਣੇ ਮਹਾਂਪੁਰਸ਼ਾਂ ਤੋਂ ਸੁਣਿਆ ਹੈ ਕਿ ਜੇ ਇਸ ਗੱਲ ਦਾ ਖਿਆਲ ਨਾ ਰੱਖਿਆ, ਜੇ ਦੁੱਧ ਰਿੜਕਣ ਵਾਲੀ, ਹੁਣ ਤਾਂ ਗੱਲ ਹੋਰ ਹੋ ਗਈ ਹੈ, ਜੇ ਰਿੜਕਦੀ ਜਾਵੇ ਤੇ ਉਸ ਅਵਸਥਾ ਦਾ ਖਿਆਲ ਨਾ ਰੱਖੇ ਕਿ ਕਿਸ ਲਈ ਮੱਖਣ ਬਣ ਗਿਆ ਹੈ, ਤਾਂ ਕਈ ਵਾਰੀ ਮੱਖਣ ਬਣ ਜਾਣ ਤੋਂ ਬਾਅਦ ਉਹ ਲੱਸੀ ਦਾ ਰੂਪ ਹੋ ਜਾਂਦਾ ਹੈ, ਵਿੱਚ ਹੀ ਰਲ ਜਾਂਦਾ ਹੈ, ਤੇ ਬੜੀ ਖੇਚਲ ਹੁੰਦੀ ਹੈ ਪਰ ਉਸ ਨੂੰ ਅਸਲੀ ਰੂਪ ਵਿੱਚ ਬਦਲਣਾ। ਐਨ ਇਸੇ ਤਰ੍ਹਾਂ ਨਿਤਨੇਮ ਕਰਦਿਆਂ ਕਈ ਵਾਰੀ ਕੌੜ ਵੱਧ ਜਾਂਦੀ ਹੈ, ਬਾਣੀ ਪੜ੍ਹਦਿਆਂ ਕਈ ਵਾਰੀ ਗੁਆਂਢੀ ਤੋਂ ਅਸੀਂ ਆਪ ਵਿਲੱਖਣ ਹੋ ਜਾਂਦੇ ਹਾਂ ਕਿ ਇਹ ਪੜ੍ਹਦਾ ਹੀ ਨਹੀਂ। ਨਹਾਉਂਦਿਆਂ ਮੈਂ ਪਿੰਡਾਂ ਚ ਵੇਖਿਆ ਡੋਲ ਵਾਲਾ ਖੜਕਾਉਣਾ ਕਿ ਲੋਕਾਂ ਤੱਕ ਖਬਰ ਹੋ ਜਾਏ ਤੇ 3 ਵਜੇ ਨਹਾਉਂਦਾ ਹੈ। ਜੇ ਸਹਿਜ ਬਲੋਵੋ ਨਾ ਕੀਤਾ ਜਾਏ ਤੇ ਮੱਖਣ ਬਣਦਾ ਵੀ ਲੱਸੀ ਚ ਰਲ ਜਾਂਦਾ ਹੈ, ਇਹ ਇਸ਼ਾਰਾ ਹੈ। ਤਾਂ ਕਬੀਰ ਸਾਹਿਬ ਜੀ ਨੇ ਵਾਰ ਵਾਰ ਇਸ ਸਥਾਈ ਵਿਚ ਆਖਿਆ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਪਿਆ ਗੁਰਸਿੱਖੋ, ਇਹ ਉਪਦੇਸ਼ ਵੀ ਧਾਰਨ ਕਰਨ ਵਾਲਾ ਹੈ ਕਿ ਤੁਸਾਂ ਸਹਿਜ ਹੀ ਅਵਸਥਾ ਤੇ ਟਿਕਣਾ ਹੈ। ਤਾਂ ਆਪ ਕਹਿੰਦੇ ਨੇ

0: ਕਰਨਗੇ ਪੰਜਾਬੀ ਦੇ ਵਿੱਚ ਥੋੜ੍ਹਾ ਬੋਲਾਂਗੇ ਸਾਨੂੰ ਮਾਫ਼ੀ ਦਿਓ ਜ਼ਿਆਦਾ ਪੰਜਾਬੀ ਨਹੀਂ ਆਉਂਦਾ ਅਸੀਂ ਕੁਝ ਕਹਿਣਾ ਚਾਹੁੰਦੇ ਜੇ ਤੁਸੀਂ ਧਿਆਨ ਜੇ ਸਿਮਰਨ ਕਰਨਾ ਹੈ ਮੈਡੀਟੇਸ਼ਨ ਕਰਨਾ ਕਈ ਤਰੀਕੇ ਨਾਲ ਕਰ ਸਕਦੇ ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਟਾਲ ਸੁਣਿਆ ਪਵੇ ਨ ਸਕੇ ਕਾਲ ਇੱਕ ਜਪਾ ਹੈ ਸਾਰੇ ਸੰਗਤ ਕੱਥੇ ਬੋਲ ਸਕਦੇ ਸਾਰੇ ਸੰਗਤ ਕੱਥੇ ਜਪ ਕਰ ਸਕਦੇ ਪਰ ਇੱਕ ਸੁਣ ਸਕਦੇ ਜੇ ਤੁਸੀਂ ਸੰਗਤ ਦੇ ਵਿੱਚ ਬੈਠਣਾ ਹੈ ਧਿਆਨ ਨਾਲ ਸੁਣੋ ਅੱਖ ਬੰਦ ਕਰਕੇ ਦੋਨੋ ਕੰਨ ਤੋਂ ਸੁਣੋ ਆਵਾਜ਼ ਜਿਹੜੀ ਆ ਰਹੀ ਕਿਉਂਕਿ ਅਸੀਂ ਕਈ ਸ਼ਬਦ ਲਾਈਟ ਹੈ ਕਈ ਸ਼ਬਦ ਸਿੰਪਲ ਮਤਲਬ ਲਾਈਟ ਟਿਊਨ ਹੈ ਕੋਈ ਕਲਾਸੀਕਲ ਰਾਗ ਵਿੱਚ ਨਹੀਂ ਹੈ ਉਹ ਈਜ਼ਲੀ ਬੋਲ ਸਕਦੇ ਨਾਲ ਇਕੱਠੇ ਪਰ ਕਈ ਸ਼ਬਦ ਥੋੜ੍ਹਾ ਔਖਾ ਟਿਊਨ ਹੈ ਤੁਸੀਂ ਸੁਣ ਸਕਦੇ ਧਿਆਨ ਨਾਲ ਸੁਣ ਸਕਦੇ ਔਰ ਪੂਰਾ ਉਹਦਾ ਪਿਆਰ ਔਰ ਬਖਸ਼ਿਸ਼ ਮਿਲ ਸਕਦੇ ਜਸਟ ਬਾਈ ਲਿਸਨਿੰਗ ਦਿਸ ਦ ਸੀਕ੍ਰੇਟ ਦੈਟ ਦੇ ਟੀਚ ਯੂ ਵੈਨ ਯੂ ਲਰਨ ਹਾਊ ਟੂ ਹੀਅਰ ਔਰ ਲਿਸਨ ਟੂ ਗੁਰਬਾਨੀ ਐਂਡ ਚੈਂਟ ਐਂਡ ਸਿੰਗ ਐਂਡ ਸਿਟ ਇਨ ਅ ਸੰਗਤ ਇਜ਼ ਦੈਟ ਯੂ ਸਿਟ ਵਿਦ ਅ ਸਟ੍ਰੇਟ ਸਪਾਈਨ ਯੂ ਕਲੋਜ਼ ਯੋਰ ਆਈਜ਼ ਐਂਡ ਇਫ ਯੂ ਕੈਂਟ ਚੈਂਟ ਅਲੋਂਗ ਇਫ ਇਟਸ ਡਿਫੀਕਲਟ ਟੂ ਸਿੰਗ ਅਲੋਂਗ then you listen to the words that are being created with both of your ears you consciously hear the sound going into your ears and it will change you and it will alter your life and your consciousness so please with love we're asking with respect we're asking to join us in this way sit straight and let's have an experience not just sit idly So if you can sing and chant with us, then do so. And if not, sit straight and meditate and listen to the words and let them affect you. Both are equally valuable.
1: The Babaji that was doing katha before we came was talking about how your mind is like a horse, right? Kode de utte chadh jande hai. And we ride the horse. We control where the horse goes. It's not already like that. You have to make it like that. That's the test. You can either slip off the horse and fall, and the horse will ride you, or you can control the direction of the horse. Mind is your slave, if you make it, or you are your mind's slave. So what we're talking about, listening with the correct posture,
2: bilkul siddha baith ke, chonkri maar ke paave jithe jehde aasan vich baithna chahunde ho, tusi baitho, lekin ਬਿਲਕੁਲ ਸਰੀਰ ਹਿਲਾਉਣਾ ਨਹੀਂ ਹੈ ਅੱਖ ਬੰਦ ਕਰੋ ਆਪਣਾ ਅੰਦਰ ਦੇਖੋ ਔਰ ਤੁਸੀਂ ਆਪਣਾ ਮਨ ਵਟਐਵਰ ਯੂਰ ਮਾਈਂਡ ਸੈਜ਼ ਜੋ ਤੁਹਾਡੇ ਮਨ ਕਹਿੰਦੇ ਹੈ ਤੁਸੀਂ ਉਹ ਸੁਣੋ ਔਰ ਤੁਸੀਂ ਦੇਖੋ ਮਨ ਕੀ ਹੈ ਮਨ ਕਿਹੜੀ ਚੀਜ਼ ਹੈ ਅਗਰ ਤੁਸੀਂ ਕਦੀ ਇਤਨਾ ਟਾਈਮ ਨਹੀਂ ਲੈ ਲਿਆ ਕਿ ਮੈਂ ਬੈਠ ਕੇ ਆਪਣਾ ਮਨ ਸੁਣਾਂਗਾ ਜੋ ਮੈਂ ਮੇਰਾ ਮਨ ਕਹਿੰਦਾ ਮੈਂ ਸੁਣਾਂਗਾ ਤੇ ਤੁਸੀਂ ਕਦੀ ਦੇਖ ਨਹੀਂ ਸਕਦੇ ਮਨ ਕੀ ਹੈ ਜਿਹੜੇ ਕਲਾਸੀਕਲ ਰਾਗਾ ਹੈਗੇ ਆ ਰਾਗਾਂ ਜਿਹੜੇ ਹੈਗੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਹੈਗੇ ਆ ਇੱਕ ਵਿਦਿਆ ਹੈ ਔਰ ਹਰ ਇੱਕ ਨੂੰ ਥੋੜ੍ਹੇ ਆ ਸਕਦੇ ਆ ਬਹੁਤ ਮੁਸ਼ਕਲ ਇੱਕ ਜ਼ਿੰਦਗੀ ਦੇਣੀ ਪੈਂਦੀ ਹੈ ਇਸ ਚੀਜ਼ ਨੂੰ ਤਾਂ ਹੀ ਇਸ ਨਵੇਂ ਦੁਨੀਆਂ ਜਿਹੜੇ ਬਹੁਤ ਵੈਸਟਰਨਾਈਜ਼ ਦੁਨੀਆਂ ਹੋ ਗਿਆ ਉਹ ਜ਼ਿਆਦਾ ਲੈਂਦੇ ਨੇ ਕਲਾਸੀਕਲ ਗੁਰਬਾਣੀ ਕੀਰਤਨ ਜੋ ਹੁੰਦਾ ਹੈ ਨਾ ਉਹ ਮੁਸ਼ਕਲ ਚੀਜ਼ ਹੈ ਕੋਈ ਸੌਖੀ ਚੀਜ਼ ਨਹੀਂ ਹੈ ਮਹਿੰਗੀ ਹੈ ਬਹੁਤ ਮਹਿੰਗੀ ਹੈ ਜਿਹਨੂੰ ਸਮਝਦਾ ਹੈ ਉਹਨੂੰ ਬੜਾ ਆਨੰਦ ਮਿਲਦਾ ਜਿਹਨਾਂ ਨੂੰ ਨਹੀਂ ਸਮਝ ਆਉਂਦੀ ਹੈ ਬਸ ਕਹਿੰਦੇ ਐਵੇਂ ਅਲਾਪ ਕਰੀ ਜਾਂਦਾ ਆ ਊ ਆ ਹੈ ਨਾ ਗੱਲ ਸਹੀ ਹੈ ਕਿ ਨਹੀਂ ਕਿਸੇ ਨੂੰ ਇਸ ਤਰ੍ਹਾਂ ਦਾ ਮਹਿਸੂਸ ਆ ਗਿਆ ਕਦੀ ਵੀ ਇਹ ਬੰਦਾ ਕੀ ਕਰੀ ਜਾਂਦਾ ਤਾਨਾ ਤੂਨੂੰ ਸਾ ਗਾਮਾ ਪਾਪਾ ਮਾਰੇਗਾ ਇਸ ਤਰ੍ਹਾਂ ਬੋਲਦੇ ਹਨ ਨਾ ਪਰ ਇੱਕ ਵਿਦਿਆ ਹੈ ਔਰ ਇਸ ਤਰ੍ਹਾਂ ਦੀ ਚੀਜ਼ ਨੂੰ ਭਾਵੇਂ ਤੁਸੀਂ ਕਦੀ ਕੋਈ ਉਸਤਾਦ ਤੋਂ ਨਹੀਂ ਸਿੱਖਿਆ ਹੋਇਆ ਪਰ ਇਸ ਚੀਜ਼ ਸਿੱਖ ਸਕਦੇ ਹਾਂ ਅਗਰ ਤੁਸੀਂ ਸੁਣੋਗੇ ਬਸ ਆਪਣਾ ਅੰਦਰ ਜਾਓ ਆਪਣਾ ਅੱਖਾਂ ਬੰਦ ਕਰਕੇ ਭਾਵੇਂ ਇਸ ਜਗ੍ਹਾ ਤੇ ਆਪਣਾ ਅੱਖ ਲਗਾਓ ਪਿੱਠ ਸਿੱਧਾ ਕਰਕੇ ਬਿਲਕੁਲ ਸਿੱਧਾ ਹੋ ਕੇ ਜਿੱਦਾਂ ਬਿਲਕੁਲ ਸੰਤ ਮਹਿਮਾ ਬੈਠਦੇ ਹੈ ਨਾ ਉਦਾਂ ਹੀ ਬਣ ਜਾਓ ਤੇ ਸਾਰੇ ਸੰਤ ਹੈ ਸਾਡੇ ਜੋ ਉਸਤਾਦ ਜੀ ਹੈਗੇ ਹੈ ਉਹ ਕਹਿੰਦੇ ਹੈ ਵਟ ਇਜ਼ ਅ ਹੋਲੀ ਮੈਨ ਆਈ ਸੇ ਅ ਹੋਲੀ ਮੈਨ ਇਜ਼ ਸਮਨ ਹੂ ਹੈਜ਼ ਹੋਲਸ ਐਵਰੀਬਡੀ ਹੈਜ਼ 9 ਹੋਲਸ ਸੋ ਐਵਰੀਬਡੀ ਇਜ਼ ਅ ਹੋਲੀ ਮੈਨ ਨੋਜ਼ ਆਈਜ਼ ਈਅਰਸ ਮਾਊਥ ਦਸਮ ਦੁਆਰ ਦੀ ਅਦਰ ਟੂ ਯੂ ਨੋ ਵਟ ਦੇ ਆਰ ਯੂ ਹੈਵ ਦੈਮ ਐਵਰੀਬਡੀ ਹੈਜ਼ ਇਟ ਯੂ ਆਰ ਆਲ ਹੋਲੀ ਜਸ ਮਨ ਜੀਤਾ ਜਗਜੀਤ ਰਾਈਟ
0: ਸ਼ਬਦ ਜਿਹੜੇ ਬੋਲਾਂਗੇ ਦਸਮ ਪਾਤਸ਼ਾਹ ਦਾ ਪਾਣੀ ਤੋਂ ਚੰਦੀ ਦੀ ਵਾਰ ਕਿੰਨੀ ਤੇਰਾ ਅੰਤ ਨਾ ਪਾਇਆ ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਇਸ ਸ਼ਬਦ ਕਹਿੰਦੇ ਦੁਰਗਾ ਦੀ ਵਾਰ ਚਾਂਦੀ ਦੀ ਵਾਰ ਦੋਨੋਂ ਇੱਕੋ ਬਾਣੀ ਹੈ ਔਰ ਇਹ ਰਾਗ ਦੁਰਗਾ ਦੇ ਵਿੱਚ ਗਾਵਾਂਗੇ
2: ਤੁਸੀਂ ਸਾਡੇ ਨਾਲ ਗਾਓ ਜਾਂ ਸੁਣੋ ਜਿਹੜੇ ਅਸੀਂ ਸਾਰੇ ਸੰਗਤ ਇਕੱਠੇ ਬੋਲਾਂਗੇ ਜੋ ਨਹੀਂ ਗਾਉਂਦੇ ਹੈ ਜਿਹੜੇ ਨਹੀਂ ਗਾਉਂਦੇ ਉਹ ਸੁਣੋ

पंक्ति दे अंदर जरा सोचो कि सतगुरु ने की भेद रखिया। एक बेबल होई होई जीव रूप स्त्री सतगुरु दे चरना च अरदास करदी है, सतगुरु गरीब नवाज सचे पातशाह महाराज ने इसका नक्शा बड़ा सुंदर खिंचया है। पंक्तियां दोनों का डिस्टेंस है भावे, पर फासला जरूर है, पर अंत जड़ा है ना शब्द का प्यार, शब्द की मिलावट, शब्द का संग्रह गरीब नवाज सचे पातशाह ने इथे आके किया। जीव प्राण सुख दात्या निमख निमख बलहार जियो, क्योंकि दयु गसाई मीतला तू संघ हमारे बाद। इहदा मतलब यह होया भई सतगुरु गरीब नवाज सचे पातशाह ने जिहड़े शब्द की पंक्ति लिखी है ना, इसका भाव बड़ा गहरा है। भई हो अकाल पुरख महाराज, हे निरंकार, हे प्यारे पति गुरुदेव, हे मालिक, हे स्वामी, हे मेरे प्यारे महबूब, दुनिया दे रचनहार दाता, तू साडे संग रहिंदा सैं, साडे नाल जिउंदा सैं, साडे नाल नाल चलदा सैं, साडे घर दे अंदर तेरा निवास सी, तेरा साडे घर दे अंदर वासा सी, साडे सिर उपर तेरा हथ सी। गरीब नवाज सचे पातशाह पता नहीं की कारण होया तू साथों विछड़ गया, तू साडे घर विचों चला गया सतगुरा, तू साडे घर विच नहीं रहा, तेरा हथ साडे सिर उपर नहीं रहा, मेहरबान गुसाई तेरी कृपा साडे घर अंदर नहीं रही। बड़ा समा हो गया दर्शन कर कीते हैं, तू तो साडे नाल रहिंदा सैं, कोई गल ते दस, नाराज क्यों होया? नाराजगी है कुल दस, भी केड़ी नाराजगी है, की भुल होई है, की गलती होई है। जीव रूप स्त्री भी अपने पति दे चरना च अरदास करदी ना, महाराज स्वामी मालिक प्यारे पति गुरुदेव जीओ, की भुल होई है, नाराज हो गए, मुंह फेर के बैठे होयो, की गल होई? करवट भला ना करवट तेरी, लाग गले सुन बिनती मेरी, हां वारी मुख फेर प्यारे, करवट दे मोको काहे को मारे। किड्डी बेबलता दी अवस्था है, किड्डी विछोड़े दी अवस्था है, किड्डी बैराग दी अवस्था है। कहंदे कलवत ते सिर दे उपर धरिया जावे, शरीर आरे नाल दो फाड़ हो जावे, मैनू मंजूर है, पर हे प्यारे पति, हे प्यारे गुरुदेव, हे प्यारे मालिक, तेरी पिठ तेरा मुंह परले पासे सानू परवान नहीं। करवट भला ना करवट तेरी, लाग गले सुन बेनती मेरी, हमारी मुख फेर प्यारे, करवट दे। तू मैनू मारना ते उदा ही गला घुट के मार दे ना, मैनू करवट दे के, मैनू पिठ दे के क्यों मार रहे हैं? क्यों परा नू मुंह करके मैनू मार रहे हैं? क्यों नाराज होके मार रहे हैं? सतगुरा नाराज ना हो, तू संग हमारे बास जियो, तू साडे संग रह, साडे घर अंदर रह, तेरी सेवा करिए, तेरे चरणा दी पूजा करिए, तेरे चरणा नू चुमिए, तेरे चरणा नू दोनों वक्त पखारिए दाता। पर गल ते दस ना, नाराज क्यों होया, गया क्यों है घरों? जी प्राण सुख दात्या निमख निमख बलहार जियो, ओ प्राण दे मालक पति जियो देण वाले दाता, तेरे तो ते एक एक खिन मारने जाने आ, दिन दे अंदर लखां वार नी, करोड़ा वार नी, जितने शरीर दे रोम ने बार बार तेथों बलहार जाने आ। पर कारण दस, रीजन दस की है? शब्द दा गहरा भाव ए, तुद बिन घड़ी ना जीवना, त्रिग रहना संसार, कोई प्यारा यार विछड़ जावे, रुस जावे, पुत्र प्यो कोलो रुस जावे, मां पासो रुस जावे, भैन भरावां नाल रुस जावे, प्यारा दोस्त दोस्त नाल रुस जावे, जिंदगी जड़ी है वियोग योग हो जांदी है, हालत बेहबल हो जांदी है, मच्छी दे तरह तड़पण लगदा है, सिख गुरु नाल विछड़ जावे, ते ओ कहंदा त्रिग रहना संसार, तुझ बिन घड़ी ना जीवना, त्रिग रहना संसार, मौत दे दे संसार च रहना प्रमाण नहीं। प्यार दी हालत सतगुरु गरीब नवाज सचे पातशाह ने वर्णन कीती है। आप जी ने श्री गुरु ग्रंथ साहिब जी महाराज दे पावन स्वरूप
ਜਿਨ੍ਹਾਂ ਦੀ ਸੇਵਾ ਆਪ ਜੀ ਨੇ ਆਪਣੇ ਹੱਥੀਂ ਬੁੱਧਵਾਰ ਕੀਤੀ ਹੈ ਨਾ। ਇਤਨੀ ਉਮੀਦ ਨਹੀਂ ਸੀ ਬਈ ਸੰਗਤ ਇਤਨੀ ਆ ਜਾਏਗੀ, ਕਿਉਂਕਿ ਅਨਾਉਂਸਮੈਂਟ ਨਹੀਂ ਸੀ ਹੋਈ, ਸੰਗਤ ਨੂੰ ਪਤਾ ਹੀ ਨਹੀਂ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਸਰੂਪ ਸਵਾਰੇ ਸੱਚਖੰਡ ਵਿਖੇ ਬਿਰਾਜਮਾਨ ਕਰਨੇ ਨੇ। ਪਰ ਜਦੋਂ ਦੇਖਿਆ ਨਾ ਸ਼ਾਮ ਨੂੰ ਕੀਰਤਨ ਦੇ ਵਿੱਚ, ਦੀਵਾਨ ਦੇ ਵਿੱਚ ਰਾਤ ਨੂੰ, ਤੇ ਸੰਗਤ ਇਉਂ ਹਾਜ਼ਰ ਹੋਈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲੱਖੀ ਜੰਗਲ ਅੰਦਰ ਜਾਂਦੇ ਨੇ, ਤੇ ਲੱਖੀ ਜੰਗਲ ਦੇ ਅੰਦਰ ਜਾ ਕੇ ਚੌਂਕੜਾ ਮਾਰ ਕੇ ਬਹਿ ਜਾਂਦਾ ਮੇਰਾ ਪਿਆਰਾ ਚੋਜੀ ਪ੍ਰੀਤਮ, ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਮਹਿਕਤੋ ਨੇ। ਜਿਉਂ ਜਿਉਂ ਆਵਾਜ਼ ਕੰਨਾਂ ਅੰਦਰ ਪਈ, ਪਿਆਰਾ ਮਹਿਬੂਬ ਆਨੰਦਪੁਰ ਸਾਹਿਬ ਤੋਂ ਕਲੀਆਂ ਵਾਲਾ ਚੋਜੀ ਪ੍ਰੀਤਮ ਆਇਆ, ਤੇ ਕਹਿੰਦੇ ਵੀ ਜਿਵੇਂ ਮੱਝਾਂ ਪਾਣੀ ਦੀਆਂ ਪਿਆਸੀਆਂ ਕਿੱਲੇ ਤੜਾ ਕੇ ਭੱਜ ਜਾਣ ਨਾ, ਕਿੱਲੇ ਪੁੱਟ ਕੇ ਭੱਜ ਜਾਣ, ਸੰਗਲ ਤੜਾ ਕੇ ਭੱਜ ਜਾਣ, ਤੇ ਇਕੱਠੀਆਂ ਹੋ ਜਾਣ ਪਾਣੀ ਦੇ ਢਾਬ ਦੇ ਉੱਪਰ। ਪਿਆਰੇ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਮਾਂ ਘੱਤੋ ਨੇ। ਆਲੇ ਦੁਆਲੇ ਸੰਗਤਾਂ ਇਕੱਠੀਆਂ ਹੋ ਗਈਆਂ, ਪਿਆਸੀਆਂ ਸੰਗਤਾਂ ਇਕੱਠੀਆਂ ਹੋ ਗਈਆਂ ਦਰਸ਼ਨਾਂ ਦੇ ਸਿੱਖ ਨਾਲ। ਤੇ ਬੁੱਧਵਾਰ ਦੀ ਰਾਤ ਵੀ ਇਉਂ ਹੋਇਆ, ਦੀਵਾਨ ਸਜਿਆ, ਸੰਗਤਾਂ ਇਕੱਠੀਆਂ ਹੁੰਦੀਆਂ ਚਲੀਆਂ ਗਈਆਂ। ਭੋਗ ਪੈਣ ਤੋਂ ਬਾਅਦ ਸੰਗਤ ਇਤਨੀ ਇਕੱਤਰ ਹੋ ਗਈ ਕਿ ਗਿਣਤੀ ਬੇਅੰਤਤਾ ਤੱਕ ਪਹੁੰਚ ਗਈ, ਗਿਣਤੀ ਨਹੀਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਆਪਣੇ ਧਨ ਭਾਗ ਸਮਝਦਿਆਂ ਹੋਇਆਂ ਸਿੱਖ ਸੰਗਤਾਂ ਲੈਣ ਚ ਲੱਗੀਆਂ, ਸੀਸ ਉੱਪਰ ਚੁੱਕਣ ਵਾਸਤੇ ਬੇਬਲ ਸਨ। ਮਾਈਆਂ ਬੀਬੀਆਂ ਨੇ ਬੜੇ ਪਿਆਰ ਨਾਲ ਸੇਵਾ ਕੀਤੀ, ਬੜੇ ਅਦਬ ਸਤਿਕਾਰ ਨਾਲ ਸੇਵਾ ਕੀਤੀ। ਪਿਆਰੇ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸਿਰ ਤੇ ਚੁੱਕਣ ਵਾਸਤੇ ਉਤਾਵਲੇ ਲੈਣ ਵਿੱਚ ਖੜੇ ਹੋਏ ਨੇ, ਪਿਆਸੇ ਖੜੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ, ਸੇਵਾ ਨਹੀਂ ਮਿਲ ਰਹੀ, ਪਰ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਨੇ। ਕੈਸੀ ਪਿਆਰ ਵਾਲੀ ਹਾਲਤ ਸੀ, ਕਿਤਨੀ ਆਨੰਦ ਵਾਲੀ ਹਾਲਤ ਸੀ, ਕਿਤਨੀ ਆਨੰਦਮਈ ਹਾਲਤ ਸੀ। ਛੋਟੇ ਛੋਟੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਵਿੱਤਰ ਸਰੂਪ ਲਿਜਾ ਰਹੇ ਸਨ। ਜਿਹੜੇ ਮਰੀਜ਼ ਤਿੰਨ ਮੰਜ਼ਿਲ ਸ਼ਾਇਦ ਨਾ ਹੀ ਚੜ੍ਹ ਸਕਣ, ਉਹ ਵੀ ਚੜ੍ਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਨੂੰ ਲੈ ਕੇ। ਬੜੇ ਧੰਨ ਭਾਗ ਉਹਨਾਂ ਸੱਜਣਾ ਮਹਾਂਪੁਰਖਾਂ ਦੇ ਹੋਏ ਜਿਨ੍ਹਾਂ ਨੇ ਇਹ ਸੇਵਾ ਲਈ ਹੈ, ਜਿਨ੍ਹਾਂ ਦੇ ਸੀਸ ਦੇ ਉੱਪਰੋਂ ਇਹ ਸੇਵਾ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਸੰਨ ਹੋ ਗਏ। ਵੱਡਿਆਂ ਭਾਗਾਂ ਵਾਲੇ ਉਹ ਸੇਵਕ ਜਿਨ੍ਹਾਂ ਦੀ ਸੇਵਾ ਲੱਗ ਗਈ, ਜਿਨ੍ਹਾਂ ਦੀ ਸੇਵਾ ਨਾ ਲੱਗੀ ਉਹ ਵੀ ਵੱਡਿਆਂ ਭਾਗਾਂ ਵਾਲੇ ਹਨ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਮੌਕਾ ਬਖਸ਼ਣਗੇ, ਭਾਗ ਬਖਸ਼ਣਗੇ, ਸੁਭਾਗ ਬਖਸ਼ਣਗੇ ਉਹਨਾਂ ਨੂੰ ਵੀ। ਉਹਨਾਂ ਦੀ ਵੀ ਸੇਵਾ ਸਤਿਗੁਰ ਦੇ ਦਰ ਤੇ ਪ੍ਰਵਾਨ ਹੈ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਬਈ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨੀ। ਜੇ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਵੀ ਜ਼ਰੂਰ ਹਾਜ਼ਰ ਹੁੰਦੇ। ਸੇਵਾ ਸਾਰਿਆਂ ਦੀ ਦਰ ਪ੍ਰਵਾਨ ਹੈ, ਸਾਰਿਆਂ ਦੀ ਲੇਖੇ ਚ ਲੱਗੀ ਹੈ। ਪਰ ਪਿਆਰ ਵਾਲੀ ਹਾਲਤ ਉਸ ਸਮੇਂ ਵੇਖ ਕੇ ਮਨ ਅੰਦਰ ਇੱਕ ਬੈਰਾਗ ਜਾਗਦਾ ਸੀ, ਸਤਿਗੁਰਾ ਇਹ ਤੇ ਲੱਖੀ ਜੰਗਲ ਵਾਲਾ ਨਕਸ਼ਾ ਬਣ ਗਿਆ। ਸਿੱਖ ਸੰਗਤਾਂ ਨੂੰ ਪਤਾ ਲੱਗਾ ਵੀ ਪਾਵਨ ਸਰੂਪ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਨੇ, ਤੇ ਸੰਗਤਾਂ ਧਾ ਕੇ ਪਹੁੰਚ ਗਈਆਂ ਨੇ, ਧਾ ਕੇ ਪਹੁੰਚ ਗਈਆਂ ਨੇ। ਕੈਸੇ ਪਿਆਰ ਵਾਲੀ ਹਾਲਤ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਸਾਡੇ ਪਾਸ ਮੌਜੂਦ ਹਨ। ਆਪ ਜੀ ਨੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਸਰੂਪ ਆਪਣੇ ਘਰ ਦੇ ਅੰਦਰ ਲਿਜਾ ਕੇ ਉਹਨਾਂ ਦੇ ਪ੍ਰਕਾਸ਼ ਕਰਨੇ ਨੇ। ਪਿਆਰ ਅਦਬ ਸਤਿਕਾਰ ਨਾਲ ਗੁਰੂ ਨੂੰ ਘਰ ਵਿੱਚ ਲਿਜਾਣਾ। ਦਯੂ ਗੁਸਾਈ ਮਿਤਲਾ ਤੂੰ ਸੰਗ ਹਮਾਰਾ ਬਾਸ, ਆਪਣੇ ਸੰਗ ਗੁਰੂ ਅਕਾਲ ਪੁਰਖ ਮਹਾਰਾਜ ਨੂੰ ਵਸਾਓ ਤਾਂ ਕਿ ਜੀਵਨ ਸਫਲ ਹੋ ਜਾਏ। ਉਸ ਤੋਂ ਬਗੈਰ ਤੇ ਮੱਛੀ ਵਾਲੀ ਹਾਲਤ ਹੋ ਜਾਂਦੀ ਹੈ, ਜਿਵੇਂ ਪਾਣੀ ਨਾਲ ਮੱਛੀ ਨਿਖੜ ਜਾਏ। ਦੁੱਧ ਬਿਨ ਘੜੀ ਨਾ ਜੀਵਨਾ ਤ੍ਰਿਗ ਰਹਿਣਾ ਸੰਸਾਰ, ਅਸੀਂ ਪਤਾ ਨਹੀਂ ਕਿਵੇਂ ਜੀਵ ਰਹੇ ਹਾਂ ਗੁਰੂ ਤੋਂ ਬਗੈਰ। ਇਸ ਕਰਕੇ ਸਤਿਗੁਰ ਅੱਗੇ ਅਰਦਾਸ ਕਰੀਏ, ਗਰੀਬ ਨਵਾਜ ਕਿਰਪਾ ਕਰ ਦਾਤਾ, ਪਿਆਰ ਬਖਸ਼, ਸੇਵਾ ਬਖਸ਼ ਚਰਨਾਂ ਦੀ, ਤੇ ਸਾਡੇ ਨਾਲ ਰਹਿ, ਨਾਰਾਜ਼ਗੀਆਂ ਛੱਡ। ਸਾਨੂੰ ਦੱਸ ਵੀ ਤੁਹਾਡੇ ਅੰਦਰ ਇਹ ਔਗਣ ਨੇ, ਇਹਨਾਂ ਨੂੰ ਤਿਆਗੋ, ਤੇ ਅਸੀਂ ਤਿਆਗਦੇ ਚਲੇ ਜਾਵਾਂਗੇ। ਪ੍ਰਣ ਕਰਦੇ ਜਾਈਏ ਨਾ ਤੇ ਗੁਰੂ ਮਹਾਰਾਜ ਹਾਜ਼ਰ ਹੋਣਗੇ, ਜ਼ਰੂਰ ਘਰ ਵਿੱਚ ਆ ਕੇ ਵਸਣਗੇ। ਸਾਡੀਆਂ ਉਨਤਾਈਆਂ, ਸਾਡੀਆਂ ਗਲਤੀਆਂ, ਸਾਡੇ ਭੁਲੇਖੇ, ਸਾਡੀਆਂ ਭੁੱਲਾਂ ਨੂੰ ਵੇਖ ਕੇ ਗੁਰੂ ਨਾਰਾਜ਼ ਹੋ ਗਿਆ, ਘਰ ਵਿੱਚੋਂ ਚਲਾ ਗਿਆ, ਨਹੀਂ ਤੇ ਘਰ ਵਿੱਚ ਹੀ ਸੀ, ਅਸੀਂ ਉਸ ਦੇ ਘਰ ਦੇ ਵਿੱਚ ਬੈਠੇ ਹੋਏ ਦੀ ਸੇਵਾ ਨਹੀਂ ਕੀਤੀ। ਉਹ ਨਵੇਕਲਾ ਬੈਠਾ ਹੋਇਆ ਸੀ, ਅਸੀਂ ਆਪਣੇ ਕਮਰੇ ਵਿੱਚ ਨਵੇਕਲੇ ਬੈਠੇ ਹੋਏ ਸਾਂ, ਅਲੱਗ ਅਲੱਗ ਬੈਠੇ ਹੋਏ ਸਾਂ, ਗੁਰੂ ਘਰ ਵਿੱਚ ਬੈਠਾ।
ਸਾਨੂੰ ਪਤਾ ਹੀ ਨਹੀਂ ਜੀ ਗੁਰੂ ਹੈ। ਇਸ ਕਰਕੇ ਜੇ ਗੁਰੂ ਘਰ ਵਿੱਚ ਹੈ ਤੇ ਉਸ ਨੂੰ ਪਿਆਰ ਨਾਲ ਉਸ ਦੀ ਸ਼ਰਧਾ ਦੇ ਨਾਲ ਸੇਵਾ ਕਰੋ, ਸ਼ਰਧਾ ਦੇ ਨਾਲ ਗੁਰੂ ਦੀ ਪੂਜਾ ਕਰੋ ਤਾਂ ਕਿ ਜੀਵਨ ਸਫਲ ਹੋ ਜਾਵੇ, ਸਾਡੀਆਂ ਜ਼ਿੰਦਗੀ ਦੀਆਂ ਕੁਝ ਘੜੀਆਂ ਗੁਰੂ ਕੇ ਲੇਖੇ ਲੱਗ ਜਾਣ। ਸਤਿਗੁਰੂ ਬੜੀ ਬੇਬਲ ਅਵਸਥਾ ਵਿੱਚ

ਨੂੰ ਸਾਹਿਬਜ਼ਾਦੇ ਵਾਪਸ ਦਾਦੀ ਮਾਂ ਕੋਲ ਆਏ। ਦਾਦੀ ਮਾਂ ਨੇ ਦੋਨਾਂ ਸਾਹਿਬਜ਼ਾਦਿਆਂ ਨੂੰ ਆਪਣੀ ਗਲਵਕ

ਉਹਨਾਂ ਦੀ ਪੱਗ ਬੜੀ ਉੱਚੀ ਬੜੀ ਉਜਲੀ ਹੈ। ਦੇਖਿਓ ਬੇਟਾ, ਆਪਣੇ ਦਾਦੇ ਦੀ ਪੱਗ ਨੂੰ ਦਾਗ ਨਾ ਲਾ ਦੇ, ਡਰ ਕੇ ਕਿਸੇ ਅੱਗੇ ਸਿਰ ਨਾ ਝੁਕਾ ਦਿਓ, ਧਰਮ ਨਾ ਛੱਡ ਬੈਠਿਓ। ਜੇ ਸਿਰ ਝੁਕਾ ਦਿੱਤਾ

ਇੱਕ ਛੋਟੀ ਬਾਰੀ ਦਰਵਾਜ਼ੇ ਵਿੱਚ ਖੁੱਲੀ ਸੀ। ਪਤਾ ਸੀ ਨਵਾਬ ਨੂੰ ਕਿ ਇਹ ਬੱਚੇ ਕਿਸੇ ਅੱਗੇ ਝੁਕਦੇ ਨਹੀਂ। ਇਹਨਾਂ ਇਹ ਸੋਚਿਆ ਕਿ ਵੱਡਾ ਦਰਵਾਜ਼ਾ ਬੰਦ ਕਰ ਦਿਓ, ਛੋਟੀ ਖਿੜਕੀ ਖੋਲ ਦਿਓ, ਜਦੋਂ ਲੰਘਣਗੇ ਤੇ ਸਿਰ ਆਪੇ ਨੀਵਾਂ ਹੋ ਜਾਏਗਾ। ਪਰ ਸਾਹਿਬਜ਼ਾਦਿਆਂ ਨੇ ਪਹਿਲਾਂ ਆਪਣੀਆਂ ਲੱਤਾਂ

ਉਸ ਤੋਂ ਸਵਾ ਕਿਸੇ ਅੱਗੇ ਸਿਰ ਨਹੀਂ ਝੁਕਾਉਂਦੇ। ਦੀਵਾਨ ਨੇ ਫਿਰ ਕਿਹਾ, ਬੱਜਿਓ ਨਵਾਬ ਸਾਹਿਬ ਨੂੰ ਸਿਰ ਝੁਕਾਓ। ਛੋਟਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ, ਨਾਮ ਹੀ ਫਤਿਹ ਸਿੰਘ ਸੀ, ਦੋਨਾਂ ਭਰਾਵਾਂ ਨੇ ਅੱਖਾਂ ਦੇ ਨਾਲ ਇੱਕ ਦੂਸਰੇ ਨੂੰ ਇਸ਼ਾਰਾ ਕੀਤਾ, ਹੱਥਾਂ ਵਿੱਚ ਹੱਥ ਪਾਏ ਤੇ ਗੱਜ ਕੇ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।

ਪਤਾ ਕਿ ਜਿਹੜਾ ਗੋਡਾ ਹੁੰਦਾ ਇਹ ਵਧਿਆ ਹੁੰਦਾ ਲੱਤ ਨਾਲ। ਇੱਟਾਂ ਜਦੋਂ ਗੋਡੇ ਦੇ ਕੋਲ ਪਹੁੰਚੀਆਂ ਇੱਟ ਠੀਕ ਨਹੀਂ ਸੀ ਬਹਿਰੀ, ਮਿਸਤਰੀ ਇੱਟ ਤੋੜਨ ਲੱਗਾ।

ਨਾ ਘਬਰਾਏ, ਚਿਹਰੇ ਤੇ ਦ੍ਰਿੜਤਾ ਹੈ, ਡਰ ਦਾ ਕੋਈ ਨਾਮ ਨਿਸ਼ਾਨ ਨਹੀਂ। ਇੱਟਾਂ ਲੱਗਦੀਆਂ ਗਈਆਂ ਛੋਟੇ ਸਾਹਿਬਜ਼ਾਦੇ ਦੇ।

ਨੂੰ ਬਦਲ ਲਓ, ਰਾਜ ਕਰੋਗੇ, ਨਹੀਂ ਤਾਂ ਤੁਹਾਨੂੰ ਖਤਮ ਕਰ ਦਿੱਤਾ ਜਾਏਗਾ। ਸਾਹਿਬਜ਼ਾਦਿਆਂ ਨੇ ਕਿਹਾ, ਸਾਡੇ ਦਾਦੇ ਦੀ ਪੱਗ ਬੜੀ ਉੱਚੀ ਹੈ, ਮੌਤ

ਜਿਉਂ ਨਿਕਲੇ ਨੇ ਤੁਰਦੇ ਤੁਰਦੇ ਮਾਛੀਵਾੜ ਦੇ ਜੰਗਲ ਜਾ ਪਹੁੰਚੇ। ਗੁਰੂ ਸਾਹਿਬਾਂ ਦੇ

ਸਾਡੇ ਘਰ ਵਿਚ ਕਿਰਪਾਨ ਹੈ। ਦੇਖਣ ਵਾਲੇ ਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਹੁਣੇ ਹੀ ਉੱਠ ਪੈਣਾ ਹੈ, ਲੰਮੇ ਪਏ ਨੇ, ਅੱਖਾਂ ਬੰਦ ਨੇ, ਕਿੰਨਿਆਂ ਦਿਨਾਂ ਦੇ ਬਾਅਦ ਅੱਜ ਲੰਮੇ ਪਏ ਨੇ। 7 ਦਿਨ ਹੋ ਗਏ ਨੇ ਇਸ਼ਨਾਨ ਕੀਤੇ ਆ, ਸਾਰਾ ਸਮਾਂ ਤਿਆਰੀ ਵਿਚ ਲੜਾਈ ਦੇ ਵਿਚ ਲੰਘਿਆ।

ਗੁਰੂ ਸਾਹਿਬਾਂ ਦੇ ਅੰਗੂਠੇ ਵਿਚ ਗੁਲ ਸ਼ਤਰਾਨ ਨਾਮ ਦਾ ਹੀਰਾ ਸੀ। ਉਹਦੀ ਚਮਕ ਨਜ਼ਰ ਆਈ, ਹੋਰ ਅੱਗੇ ਹੋਏ ਗੁਰੂ ਸਾਹਿਬਾਂ ਦਾ ਚਿਹਰਾ ਨਜ਼ਰ ਆਇਆ। ਖੁਸ਼ੀ ਹੋਈ, ਗੁਰੂ ਮਿਲਿਆ। ਹੋਰ ਅੱਗੇ ਹੋਏ ਚਿਹਰਾ ਦੇਖਦੇ ਦੇਖਦੇ ਜਦੋਂ ਇਹਨਾਂ ਦਾ ਧਿਆਨ ਗੁਰੂ ਸਾਹਿਬਾਂ ਦੇ ਪੈਰਾਂ ਵੱਲ ਗਿਆ, ਪੈਰਾਂ ਵਿਚ ਛਾਲੇ ਦੇਖੇ, ਅਥਰੂ ਨਿਕਲ ਆਏ, ਕਹਿਣ ਲੱਗੇ, ਐ ਧਰਤੀਏ ਤੇਰਾ ਭਾਰ ਹਰਨ ਵਾਸਤੇ ਇਹਨਾਂ ਅਵਤਾਰ ਲਿਆ, ਉਹਨਾਂ ਪਾਪੀਆਂ ਨੂੰ ਨਾਸ਼ ਕਰਦਿਆਂ ਇਹਨਾਂ ਦੀ ਇਹ ਹਾਲਤ ਹੋਈ, ਤੇਰਾ ਹਿਰਦਾ ਕਿਉਂ ਨਾ ਪਾਟ ਗਿਆ, ਤੂੰ ਉਹਨਾਂ ਪਾਪੀਆਂ ਨੂੰ ਗਰਕ ਕਿਉਂ ਨਾ ਕਰ।

ਜਦੋਂ ਪੈਰ ਮਲਦੇ ਸਨ ਤੇ ਸੁੱਖ ਪੈਂਦਾ ਸੀ, ਆਪਣੇ ਪਿਆਰੇ ਦੇਖੇ ਫਿਰ ਅੱਖਾਂ ਬੰਦ ਕਰ ਲਈਆਂ, ਪਰ ਅੱਖਾਂ ਬੰਦ ਕਰਕੇ ਮਨ ਜਾਗਦਾ ਤੇ ਕੀ ਕਹਿੰਦੇ ਨੇ, ਐ ਹਵਾ ਤੂੰ ਬਹੁਤ ਉੱਚੀ ਉੱਡਣੀ, ਲੈ ਜਾਂਦੀ ਹੋਈ ਮੇਰਾ ਕੁਛ ਨਹੀਂ ਆ, ਲੈ ਜਾ ਉਸ ਅਕਾਲ ਪੁਰਖ ਨੂੰ।

ਬੜੇ ਸ਼ਰਧਾਲੂ ਸਨ ਜਿਨ੍ਹਾਂ ਦਾ ਨਾਂ ਗਨੀ ਖਾਂ ਤੇ ਨਬੀ ਖਾਂ ਸੀ। ਦੋਨੋਂ ਭਰਾ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ, ਕਹਿਣ ਲੱਗੇ, ਮਹਾਰਾਜ ਬੜਾ ਜ਼ੁਲਮ ਹੋਇਆ ਹੈ, ਆਪ ਜੀ ਦੇ ਪੁੱਤਰ ਸ਼ਹੀਦ ਹੋ ਗਏ, ਆਨੰਦਪੁਰ ਸਾਹਿਬ ਖੁਸ ਗਿਆ, ਸਿੱਖ ਕੋਈ ਤੁਹਾਡੇ ਨਾਲ ਨਹੀਂ, ਕੱਲੇ ਹੋ। ਮਹਾਰਾਜ ਜੇ ਸਾਡੀ ਗੱਲ ਮੰਨੋ, ਔਰੰਗਜ਼ੇਬ ਦੇ ਨਾਲ ਸਾਡੀ ਬੜੀ ਜਾਣ ਪਛਾਣ ਹੈ, ਉਹ ਸਾਡੀ ਗੱਲ ਮੰਨਦਾ ਹੈ, ਜੇ ਕਹੋ ਤੇ ਉਹਦੇ ਨਾਲ ਤੁਹਾਡੀ ਸਲਾਹ ਕਰਾ ਦੇ। ਗੁਰੂ ਸਾਹਿਬ ਜੀ ਕਹਿਣ ਲੱਗੇ, ਸ਼ਰਤ? ਕਹਿਣ ਲੱਗੇ, ਮਹਾਰਾਜ ਸ਼ਰਤ ਤਾਂ ਇਹੋ ਹੀ ਹੋਵੇਗੀ, ਹਾਰ ਮੰਨਣੀ। ਗੁਰੂ ਸਾਹਿਬ ਨੇ ਕਿਹਾ, ਗਨੀ ਖਾਂ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ, ਮੈਂ ਵੀ ਤੁਹਾਡੇ ਨਾਲ ਪਿਆਰ ਕਰਨਾ, ਪਰ ਮੈਂ ਉਸ ਬਾਦਸ਼ਾਹ ਦੇ ਅੱਗੇ ਸਿਰ ਨਹੀਂ ਝੁਕਾਉਣਾ, ਹਾਰ ਮੰਨ ਲਵਾਂ, ਆਪਣੀ ਪੱਗ ਝੁਕਾ ਦਿਆਂ, ਇੱਕ ਬਾਦਸ਼ਾਹ ਦੇ ਅੱਗੇ ਸੁਲਾਹ ਕਰ ਲਵਾਂ, ਇਹ ਕਹਿ ਕੇ ਮੈਂ ਹਾਰ ਗਿਆ। ਪਰ ਮੈਂ ਹਾਰਿਆ ਨਹੀਂ, ਮੇਰੇ ਪੁੱਤਰ ਸ਼ਹੀਦ ਹੋ ਗਏ, ਕੋਈ ਸਿੱਖ ਮੇਰੇ ਕੋਲ ਨਹੀਂ, ਘੋੜਾ ਵੀ ਮੇਰੇ ਕੋਲ ਨਹੀਂ, ਸਵਾਰ

ਕੋਈ ਉਸ ਨੂੰ ਅੱਲਾ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ, ਉਹ ਅਕਾਲ ਪੁਰਖ ਉਹ ਮੇਰੇ ਨਾਲ ਹੈ, ਸੱਚ ਮੇਰੇ ਪੱਲੇ ਹੈ, ਮੈਂ ਹਾਰਿਆ ਨਹੀਂ, ਨਾ ਮੈਂ ਹਾਰ ਮੰਨਣੀ, ਨਾ ਮੈਂ ਪੱਗ ਚੁਕਾਣੀ, ਤੇ ਨਾ ਹੀ ਸਹਿਬਾ ਨੇ ਉਹ ਪੱਗ ਚੁਕਣ ਦਿੱਤੀ। ਆਓ ਭਾਈ, ਗੁਰੂ ਸਾਹਿਬ ਜੀ ਕਹਿੰਦੇ ਨੇ ਸਿਰ ਝੁਕਾਉਣਾ ਏ, ਅਕਾਲ ਪੁਰਖ ਅੱਗੇ

ਜੀਵਨ ਵਿਚ ਨਾਮ ਤੋਂ ਬਿਨਾਂ ਜੋ ਕੁਝ ਵੀ ਚੱਲ ਰਿਹਾ ਮਹਾਰਾਜ ਨੇ ਤਾਂ ਤਰਕਾਰ ਪਾਈ ਉਸ ਭਗਤੀ ਤੋਂ ਟੁੱਟ ਕੇ ਭਜਨ ਤੋਂ ਟੁੱਟ ਕੇ ਨਾਮ ਤੋਂ ਵਿਹੂਣਾ ਜੀਵਨ ਇੱਕ ਸਜ਼ਾ ਹੈ ਮਨੁੱਖ ਇਸ ਤਰ੍ਹਾਂ ਜੀਵਨ ਦੇ ਇਸ ਬੋਝ ਨੂੰ ਢੋ ਰਿਹਾ ਜਿਸ ਤਰ੍ਹਾਂ ਮਜਬੂਰੀ ਹੋਵੇ ਕੋਈ ਬਲਕਿ ਨਾ ਕੇਵਲ ਇਸ ਜੀਵਨ ਨੂੰ ਢੋ ਰਿਹਾ ਬਲਕਿ ਅੱਗੇ ਵਾਸਤੇ ਵੀ ਐਸਾ ਹੋ ਰਿਹਾ ਕਿ ਇਹਦਾ ਆਉਣ ਜਾਣ ਚੱਕਰ ਕਬੀਰ ਜੀ ਨੇ ਬੜੀ ਖੂਬਸੂਰਤ ਗੱਲ ਕਹੀ ਕਬੀਰ ਜੀ ਕਹਿੰਦੇ ਨੇ ਜੇ ਤੂੰ ਇਸ ਜੀਵਨ ਵਿੱਚ ਜੋ ਕਿ ਇਸ ਜੀਵਨ ਦਾ ਮਕਸਦ ਹੈ ਉਹ ਪੂਰਾ ਨਾ ਕੀਤਾ ਜਿਸ ਕੰਮ ਵਾਸਤੇ ਤੈਨੂੰ ਜੀਵਨ ਮਿਲਿਆ ਉਹ ਕੰਮ ਜੇ ਤੂੰ ਨਾ ਕੀਤਾ ਪਤਾ ਨਹੀਂ ਤੈਨੂੰ ਕਿੰਨੀ ਵਾਰੀ ਆਉਣਾ ਭ੍ਰਮਤ ਫਿਰਤ ਤੇਲਤ ਕੇ ਕੱਪ ਜਿਉ ਜਿਵੇਂ ਕਹਿੰਦੇ ਨੇ ਤੇਲੀ ਦਾ ਬਲਦ ਇੱਕ ਚੱਕਰ ਚ ਪਿਆ ਰਹਿੰਦਾ ਕੋਹਲੂ ਦੇ ਆਲੇ ਦੁਆਲੇ ਦਾ ਚੱਕਰ ਬਣਿਆ ਰਹਿੰਦਾ ਇਸ ਤਰ੍ਹਾਂ ਸ੍ਰਿਸ਼ਟੀ ਵਿੱਚ ਮਹਾਰਾਜ ਕਹਿੰਦੇ ਨੇ ਆਵਨ ਆਏ ਸ੍ਰਿਸ਼ਟਮੈ ਬਿਨ ਬੂਝੇ ਪਸ਼ੂ ਢੋਰ ਜਿਸ ਬੰਦੇ ਨੇ ਆਪਣੀ ਔਕਾਤ ਨੂੰ ਆਪਣੀ ਹਸਤੀ ਨੂੰ ਆਪਣੇ ਆਪ ਨੂੰ ਕਦੇ ਵਾਚਣ ਦਾ ਯਤਨ ਨਹੀਂ ਕੀਤਾ ਆਪਣੇ ਆਪ ਤੇ ਕਦੇ ਸਵਾਲ ਨਹੀਂ ਕੀਤਾ ਮੈਂ ਕਾਹਦੇ ਵਾਸਤੇ ਹਾਂ ਮੈਨੂੰ ਕਿਸ ਵਾਸਤੇ ਭੇਜਿਆ ਗਿਆ ਕਦੇ ਖਿਆਲ ਕੀਤਾ ਕੋਈ ਜਾਨਵਰ ਇੰਨਾ ਦਿਮਾਗ ਨਹੀਂ ਰੱਖਦਾ ਕਿ ਉਹ ਆਪਣੇ ਆਪ ਤੇ ਸਵਾਲ ਕਰ ਸਕੇ ਉਹਦੇ ਕੋਲ ਇੰਨੀ ਸੁਰਤ ਨਹੀਂ ਕਿ ਆਪਣੇ ਆਪ ਤੇ ਸਵਾਲ ਕਰ ਸਕੇ ਜੀਵ ਜੰਤੂ ਜਾਨਵਰ ਜਿਤਨੇ ਵੀ ਪਸ਼ੂ ਨੇ ਉਹਨਾਂ ਦੇ ਜੀਵਨ ਦਾ ਮਕਸਦ ਕਿਤਨਾ ਕੁ ਹੈ ਸਿਰਫ ਇਤਨਾ ਕਿ ਉਹ ਸਾਹ ਲੈਂਦੇ ਨੇ ਜੀਂਦੇ ਨੇ ਘਰ ਬਣਾਉਂਦੇ ਨੇ ਉਹਨਾਂ ਦੇ ਬਾਲ ਬੱਚੇ ਹੁੰਦੇ ਨੇ ਉਹਨਾਂ ਬਾਲ ਬੱਚਿਆਂ ਦੀ ਪਾਲਣਾ ਦੇ ਵਿੱਚ ਉਹ ਆਪਣੀ ਜ਼ਿੰਦਗੀ ਲਾ ਦਿੰਦੇ ਨੇ ਪਰਵਾਹ ਨਹੀਂ ਕਰਦੇ ਕਈ ਐਸੇ ਜਾਨਵਰ ਵੀ ਦੇਖਣ ਵਿੱਚ ਆਏ ਨੇ ਜਿਹੜੇ ਆਪਣੇ ਸਰੀਰ ਦੇ ਖੰਭ ਤੋੜ ਤੋੜ ਕੇ ਆਪਣੇ ਬੱਚਿਆਂ ਦਾ ਆਲਣਾ ਬਣਾਉਂਦੇ ਆਪਣੇ ਸਰੀਰ ਦੇ ਖੰਭ ਖਿੱਚ ਖਿੱਚ ਕੇ ਬੱਚਿਆਂ ਦਾ ਆਲਣਾ ਬਣਾਉਂਦੇ ਬੱਚਿਆਂ ਦੇ ਸੁੱਖ ਵਾਸਤੇ ਆਪਣੇ ਸਰੀਰ ਤੇ ਤਕੜਾ ਦੁੱਖ ਲੈਂਦੇ ਔਰ ਇੱਕ ਮੱਖੀ ਐਸੀ ਵੀ ਦੇਖਣ ਵਿੱਚ ਆਈ ਹੈ ਤਕਰੀਬਨ ਭੰਵਰੇ ਜਿੱਡੀ ਜਿਸ ਦੀ ਔਲਾਦ ਜੋ ਜਿਸ ਦੀ ਸੰਤਾਨ ਜਿਸ ਦਾ ਬੱਚਾ ਉਸਦੇ ਸਰੀਰ ਦੇ ਵਿੱਚੋਂ ਜਦ ਨਿਕਲਦਾ ਹੈ ਤੇ ਉਸੇ ਨੂੰ ਖਾ ਕੇ ਪਰਦਾ ਉਹਦੇ ਸਰੀਰ ਦੇ ਵਿੱਚੋਂ ਉਹਦਾ ਬੱਚਾ ਨਿਕਲਦਾ ਉਹਦੇ ਸਰੀਰ ਦਾ ਮਾਦਾ ਖਾ ਕੇ ਉਹ ਮਰ ਜਾਂਦੀ ਮੱਖੀ ਮਰ ਜਾਂਦੀ ਉਹਦਾ ਬੱਚਾ ਉਸੇ ਦੇ ਸਰੀਰ ਦੇ ਅੰਦਰਲਾ ਮਾਦਾ ਖਾ ਕੇ ਉਹਦੇ ਸਰੀਰ ਦੇ ਉੱਪਰ ਬੈਠਾ ਪਲਦਾ ਫਿਰ ਉੱਡ ਜਾਂਦਾ ਤੇ ਜੇ ਬੰਦਾ ਸਮਝੇ ਨਾ ਕਿ ਸਵਾਸ ਲੈਣਾ ਸੌ ਜਾਣਾ ਖਾ ਕੇ ਪੈ ਰਹਿਣਾ ਔਲਾਦ ਹੋ ਜਾਣੀ ਤੇ ਉਸ ਔਲਾਦ ਦੀ ਬੜੀ ਸੰਭਾਲ ਹੋ ਜਾਣੀ ਤੂੰ ਬਹੁਤ ਉਚੇਚਾ ਕੰਮ ਕਰ ਲਿਆ ਕੁਝ ਨਹੀਂ ਇਹ ਤਾਂ ਜਾਨਵਰਾਂ ਵਾਲਾ ਕੰਮ ਉਹਨੇ ਆਲਣਾ ਬਣਾ ਲਿਆ ਤੂੰ ਘਰ ਬਣਾ ਲਿਆ ਉਹਨੇ ਕੋਈ ਖੁੱਡ ਘੁਰਨਾ ਬਣਾ ਲਿਆ ਤੂੰ ਕੋਈ ਮਹਿਲ ਬਣਾ ਲਿਆ ਕੋਈ ਵੱਖਰੀ ਗੱਲ ਨਹੀਂ ਗੱਲ ਸਿਰਫ ਇੰਨੀ ਹੈ ਕਿ ਉਹ ਜਿਤਨੀਆਂ ਜੂਨਾਂ ਨੇ ਉਹ ਸਾਰੀਆਂ ਸਿਰ ਝੁਕਾ ਕੇ ਚੱਲਣ ਵਾਲੀਆਂ ਕੇਵਲ ਮਨੁੱਖ ਸਿਰ ਉਠਾ ਕੇ ਚੱਲਣ ਵਾਲੀ ਜੂਨ ਇਹ ਸਿੱਧਾ ਤੁਰਨ ਵਾਲਾ ਇਹਦਾ ਦਿਮਾਗ ਉੱਪਰ ਨੂੰ ਹੈ ਸਿਰ ਉੱਪਰ ਨੂੰ ਹੈ ਇਸੇ ਕਰਕੇ ਇੱਕ ਉੱਚੀ ਗੱਲ ਕਰਦਾ ਹੈ ਇੱਕ ਨਵੀਂ ਗੱਲ ਕਰਦਾ ਹੈ ਔਰ ਜੁਗਾਂ ਪਹਿਲਾਂ ਜਦ ਤੋਂ ਮਨੁੱਖ ਨੇ ਇਸ ਧਰਤੀ ਦੇ ਉੱਤੇ ਆਪਣਾ ਵਜੂਦ ਮਹਿਸੂਸ ਕੀਤਾ ਹੈ ਉਦੋਂ ਤੋਂ ਇਹਦੇ ਅੰਦਰ ਇੱਕ ਸਵਾਲ ਉੱਠਿਆ ਹੈ ਕਿ ਇਹਨਾਂ ਜਾਨਵਰਾਂ ਨਾਲੋਂ ਇਹਨਾਂ ਆਮ ਜੀਵ ਜੰਤੂਆਂ ਨਾਲੋਂ ਮੈਂ ਵੱਖਰਾ ਮੇਰੇ ਹੱਥਾਂ ਚ ਕੁਸ਼ਲਤਾ ਹੈ ਮੇਰੇ ਨੇਤਰਾਂ ਚ ਪਛਾਣ ਹੈ ਮੇਰੇ ਕੰਨਾਂ ਵਿਚ ਸੋਝੀ ਹੈ ਮੈਨੂੰ ਸੋ ਕੇ ਪ੍ਰਤੀਤ ਕਰਨ ਦੀ ਸਮਝ ਹੈ ਮੈਂ ਸੁਣ ਕੇ ਮਹਿਸੂਸ ਕਰ ਸਕਦਾ ਜਦਕਿ ਆਮ ਜਾਨਵਰ ਇੱਕ ਇੱਕ ਗੁਣ ਲੈ ਕੇ ਬੈਠੇ ਹੋਣਗੇ ਕੰਨ ਸਭ ਜਾਨਵਰਾਂ ਦੇ ਨੇ ਲੇਕਿਨ ਸਭ ਜਾਨਵਰਾਂ ਦੇ ਕੰਨ ਇੰਨਾ ਕੰਮ ਨਹੀਂ ਕਰਦੇ ਜਿੰਨਾ ਬੰਦੇ ਦੇ ਕੰਨ ਕੰਮ ਕਰਦੇ ਤੇ ਜੇ ਕਿਸੇ ਜਾਨਵਰ ਦੇ ਕੇਵਲ ਕੰਨ ਬਹੁਤ ਕੰਮ ਕਰਦੇ ਨੇ ਤਾਂ ਉਹਦਾ ਨੱਕ ਨਹੀਂ ਕੰਮ ਕਰਦਾ ਚਮਗਿੱਦੜ ਦੇ ਕੰਨ ਬੜੇ ਕੰਮ ਕਰਦੇ ਨੇ ਕੁੱਤੇ ਦਾ ਨੱਕ ਬੜਾ ਕੰਮ ਕਰਦਾ ਚੀਲ ਦੀਆਂ ਅੱਖਾਂ ਬੜਾ ਕੰਮ ਕਰਦੀਆਂ ਨੇ ਲੇਕਿਨ ਬੰਦੇ ਦਾ ਇਹ ਸਾਰਾ ਕੁਝ ਬੜਾ ਸਖ਼ਤ ਕੰਮ ਕਰਦਾ ਬੜਾ ਜ਼ਬਰਦਸਤ ਕੰਮ ਦਾ ਹੈ ਬੜਾ ਸੂਝ ਵਾਲਾ ਹੈ ਔਰ ਇਹ ਸਾਰਿਆਂ ਤੱਤਾਂ ਨੇ ਮਿਲ ਕੇ ਸਾਰਿਆਂ ਇੰਦਰਾਂ ਨੇ ਮਿਲ ਕੇ ਮਨੁੱਖ ਨੂੰ ਵਿਸ਼ੇਸ਼

ਆ ਦਿੱਤਾ। ਇਸ ਵਿਸ਼ੇਸ਼ ਮਨੁੱਖ ਨੇ ਆਪਣੇ ਆਪ ਤੇ ਸਵਾਲ ਕੀਤਾ ਮੈਂ ਕਾਹਦੇ ਲਈ, ਔਰ ਜੁਗਾਂ ਤੋਂ ਇਹ ਸਵਾਲ ਕਰਦਾ ਆਇਆ, ਮੁੜ ਮੁੜ ਕੇ ਇਹਨੂੰ ਜਵਾਬ ਮਿਲਦਾ ਰਿਹਾ। ਇੱਕ ਗੱਲ ਬੜੀ ਖੂਬਸੂਰਤ ਇੱਕ ਵਿਚਾਰਕ ਨੇ ਕਹੀ, ਉਹ ਕਹਿੰਦਾ ਨਿਰੰਕਾਰ ਨੇ ਬੜਾ ਕੁਝ ਰਚਿਆ, ਲੱਖ 84 ਜੋਨ ਸਬਾਈ ਮਾਨਸ ਕੋ ਪ੍ਰਭਦੀ ਵਡਿਆ। ਮਾਲਕ ਨਿਰੰਕਾਰ ਨੇ ਸਭ ਕੁਝ ਰਚਿਆ ਤੇ ਸਾਰੇ ਰਚਨਾ ਦਾ ਸਿਖਰ ਜੋ ਹੈ ਉਹ ਮਨੁੱਖ ਹੈ। ਵਾਹਿਗੁਰੂ ਦੀ ਸਾਰੀ ਰਚਨਾ ਦਾ ਕਲਾਈਮੈਕਸ ਮਨੁੱਖ ਹੈ, ਸਭ ਤੋਂ ਵਧੀਆ ਰਚਨਾ ਉਹਦੀ ਮਨੁੱਖ ਹੈ। ਹੁਣ ਮਨੁੱਖ ਵੀ ਬੜਾ ਕੁਝ ਰਚ ਰਿਹਾ, ਸਧਾਰਨ ਡੰਡੇ ਤੋਂ ਸ਼ੁਰੂ ਹੋ ਕੇ, ਯੰਤਰਾਂ ਤੋਂ ਸ਼ੁਰੂ ਹੋ ਕੇ, ਅੱਜ ਇਹਦੇ ਕੰਪਿਊਟਰ ਇਸ ਨੂੰ ਆਪ ਨੂੰ ਹੈਰਾਨ ਕਰੀ ਜਾ ਰਹੇ। ਬੰਦੇ ਨੇ ਬੜਾ ਕੁਝ ਰਚਿਆ ਲੇਕਿਨ ਬੰਦਾ ਸੰਤੁਸ਼ਟ ਕੋਈ ਨਹੀਂ, ਕਿਉਂਕਿ ਇਹਨੇ ਜੋ ਕੁਝ ਰਚਨਾ ਹੈ, ਜੋ ਇਹਦੀ ਰਚਨਾ ਦਾ ਸਿਖਰ ਹੈ, ਉਹ ਇਹ ਹੈ ਕਿ ਇਹ ਜਿਸਨੇ ਇਹਨੂੰ ਰਚਿਆ ਉਹਨੂੰ ਲੱਭ ਲੈ, ਉਹਨੂੰ ਜਾਣ ਲੈ। ਜੇ ਉਹਨੂੰ ਨਹੀਂ ਜਾਣ ਸਕਦਾ ਤੇ ਆਪਣੇ ਆਪ ਨੂੰ ਜਾਣ ਲਵੇ ਕਿ ਮੈਂ ਕੀ ਹਾਂ ਤੇ ਕਾਹਦੇ ਲਈ। ਇਹ ਸਵਾਲ ਬੜੇ ਚਿਰ ਦਾ ਚੱਲਿਆ ਹੈ, ਜਦ ਜਦ ਕਿਸੇ ਨੂੰ ਇਹ ਜਵਾਬ ਆਉੜਿਆ ਕਿ ਮੇਰੀ ਹੋਂਦ ਕਾਹਦੇ ਲਈ ਹੈ, ਇੱਕ ਨਵੇਂ ਧਰਮ ਨੇ ਜਨਮ ਲਿਆ। ਜਦ ਵੀ ਕਿਸੇ ਨੂੰ ਇਸ ਸਵਾਲ ਦਾ ਜਵਾਬ ਮਿਲਿਆ ਹੈ ਕਿ ਮਨੁੱਖਾ ਜੀਵਨ ਕਾਹਦੇ ਲਈ, ਇੱਕ ਨਵੇਂ ਧਰਮ ਦਾ ਜਨਮ ਹੋਇਆ। ਉਸ ਧਰਮ ਦੇ ਅਨੁਸਾਰੀ ਵੀ ਲੋਕ ਹੋਏ ਨੇ, ਕਿਉਂਕਿ ਉਹਦੇ ਧਰਮ ਦੇ ਅਨੁਸਾਰੀ ਹੋ ਕੇ ਲੋਕਾਂ ਨੂੰ ਆਪਣਾ ਜੀਵਨ ਸਕਾਰਥਾ ਹੁੰਦਾ ਜਾ ਕੇ, ਸਮਾਂ ਪਾ ਕੇ ਲੋਕਾਂ ਨੇ ਧਰਮਾਂ ਨੂੰ ਕੇਵਲ ਕਰਮਕਾਂਡ ਬਣਾ ਦਿੱਤਾ। ਧਰਮ ਪੇਹੇ ਹੁੰਦੇ ਚਲੇ ਗਏ, ਮੁੜ ਕੇ ਨਵਾਂ ਧਰਮ ਲੋੜ ਮਹਿਸੂਸ ਕੀਤੀ ਜਾਂਦੀ ਰਹੀ, ਧਰਮਾਂ ਦਾ ਜਨਮ ਹੁੰਦਾ ਰਿਹਾ, ਮਨੁੱਖ ਦੇ ਅੰਦਰ ਸਵਾਲ ਉੱਠਦਾ ਰਿਹਾ ਤੇ ਜਵਾਬ ਮੁੜ ਮੁੜ ਕੇ ਇਹੀ ਸੀ। ਧੰਨ ਗੁਰੂ ਨਾਨਕ ਦੇ ਸਦੀਵੀ ਧਰਮ ਦੇ ਵਿੱਚ ਵੀ ਇਹੀ ਜਵਾਬ ਹੈ, ਪ੍ਰਾਣੀ ਤੂੰ ਆਇਆ ਲਾਹ ਲੈਣ, ਤੇਰੀ ਜ਼ਿੰਦਗੀ ਦਾ ਤੂੰ ਮਕਸਦ ਹੈ। ਲੱਖ 84 ਜੋਨ ਸਵਾਈ ਮਾਨਸ ਕੋ ਪ੍ਰਭਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਦਾ। ਜੇ ਇਸ ਜੀਵਨ ਵਿੱਚ ਕੋਈ ਉਚੇਚੀ ਗੱਲ ਨਾ ਕੀਤੀ, ਸਿਰਜਣਹਾਰ ਨੂੰ ਨਾ ਪਛਾਣਿਆ, ਉਹਦੀ ਸਿਰਜਣਾ ਦੀ ਸਿਖਰ ਆਪਣੇ ਆਪ ਨੂੰ ਨਾ ਪਛਾਣਿਆ, ਤੇ ਫਿਰ ਉਹ ਭ੍ਰਮਤ ਸਿਰਤ ਤੇਲਕ ਕੇ ਕੱਪ ਜਿਓ ਗੱਤ ਬਿਨ ਰਹਿਣ ਵਿਹਈ ਹੈ। ਜ਼ਿੰਦਗੀ ਤਾਂ ਲੰਘ ਜਾਏਗੀ ਲੇਕਿਨ ਇਹ ਚੱਕਰ ਬਣਿਆ ਰਹਿ ਜਾਏਗਾ ਆਉਣ ਜਾਣ ਦਾ। ਕਬੀਰ ਜੀ ਦੀ ਜੀਵਨੀ ਵਿੱਚੋਂ ਇੱਕ ਸਾਖੀ ਮਿਲਦੀ ਹੈ, ਬੜੀ ਪ੍ਰਸਿੱਧ ਸਾਖੀ। ਕਬੀਰ ਜੀ ਨੇ ਬਾਹਰ ਫਿਰਦਿਆਂ ਇੱਕ ਬੈਲ ਵੇਖਿਆ ਸੀ, ਬੈਲ ਉਹ ਜਿਸ ਨੂੰ ਬਹੁਤ ਵਰਤਿਆ ਗਿਆ, ਵਰਤ ਵਰਤ ਕੇ ਮਾਰ ਮਾਰ ਕੇ ਉਹਦੇ ਕੋਲ ਪੂਰਾ ਕੰਮ ਲੈ ਕੇ ਜਿਸ ਵੇਲੇ ਉਹ ਬੋਝ ਬਣ ਗਿਆ ਤੇ ਉਹਨੂੰ ਘਰੋਂ ਕੱਢ ਦਿੱਤਾ ਗਿਆ। ਕਿਸੇ ਤੇਲੀ ਨੇ ਕੰਮ ਲਿਆ ਹੈ ਜਾਂ ਕਿਸੇ ਜ਼ਿਮੀਦਾਰ ਨੇ ਕੰਮ ਲਿਆ ਹੈ, ਕੰਮ ਲੈ ਕੇ ਜਿਸ ਵੇਲੇ ਬੁੱਢਾ ਹੋ ਗਿਆ, ਉਹ ਸਰੀਰ ਕੰਮ ਦਾ ਨਹੀਂ ਰਹਿ ਗਿਆ, ਉਸ ਨੂੰ ਘਰੋਂ ਕੱਢ ਦਿੱਤਾ। ਦਿਵ ਦ੍ਰਿਸ਼ਟੀ ਵਾਲੇ ਬ੍ਰਹਮ ਗਿਆਨੀ ਕਬੀਰ ਜੀ ਨੇ ਗੌ ਨਾਲ ਉਸ ਨੂੰ ਵੇਖਿਆ, ਉਸ ਰੁਲਦੇ ਹੋਏ ਨੂੰ ਵੇਖਿਆ, ਤਰਸ ਨਾਲ ਭਰੇ ਮਨ ਨਾਲ ਗੌ ਨਾਲ ਵੇਖਿਆ ਤੇ ਪਛਾਣੇ। ਪਛਾਣ ਕੇ ਕਹਿੰਦੇ ਨੇ ਤੂੰ ਉਹੀ ਤਾਂ ਨਹੀਂ ਜਿਹਨੂੰ ਕਹਿੰਦੇ ਹੁੰਦੇ ਸਾਂ ਭਗਤਾ, ਆ ਜਾਇਆ ਕਰ ਕਿਤੇ ਸਤਸੰਗ ਵਿੱਚ, ਤੇ ਤੂੰ ਕਿਹਾ ਸੀ ਭਗਤ ਜੀ ਆ ਜਾਂਗਾ, ਜ਼ਰਾ ਕਾਕਾ ਛੋਟਾ ਹੈ ਅਜੇ, ਜ਼ਰਾ ਸਿਆਣਾ ਹੋ ਲਵੇ ਨਾ, ਕਿਤੇ ਇੱਧਰ ਉੱਧਰ ਛਾਲ ਮਾਰ ਕੇ ਡਿੱਗ ਕੇ ਲੱਤ ਬਾਹ ਨਾ ਬਣਾ ਦੇਵੇ, ਜ਼ਰਾ ਇਹਦਾ ਖਿਆਲ ਰੱਖਣਾ ਜ਼ਰੂਰੀ। ਇਸ ਤੋਂ ਵੀ ਪਿੱਛੇ ਆਪਣੀ ਜਵਾਨੀ ਵੇਲੇ ਤੂੰ ਇਹ ਕਰਦਾ ਰਿਹਾ, ਕੋਈ ਨੀ ਮੈਂ ਵਿਆਹ ਕਰਾ ਲਵਾਂ, ਮੈਂ ਆਇਆ ਕਰਾਂਗਾ, ਬਾਲ ਬੱਚੇਦਾਰ ਹੋ ਗਿਆ, ਬੱਚਿਆਂ ਦਾ ਖਿਆਲ ਪੈ ਗਿਆ, ਜ਼ਰਾ ਤੂੰ ਵੱਡਾ ਹੋ ਗਿਆ ਬੱਚਾ, ਤੇ ਤੂੰ ਇਹੀ ਕਹਿੰਦਾ ਰਿਹਾ ਜੀ ਹੁਣ ਜ਼ਰਾ ਉਹਦੀ ਨਿਗਰਾਨੀ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਕਿਤੇ ਵਿਗੜ ਨਾ ਜਾਵੇ। ਜਿਸ ਵੇਲੇ ਜਵਾਨ ਹੋ ਗਿਆ ਤੁਸਾਂ ਕਿਹਾ ਭਗਤ ਜੀ ਹੁਣ ਤਾਂ ਜ਼ਰੂਰ ਆਇਆ ਕਰਾਂਗੇ ਕਾਕੇ ਦਾ ਵਿਆਹ ਕਰਨੀ, ਕਾਕਾ ਵੀ ਵਿਆਹਿਆ ਗਿਆ, ਤੇ ਫਿਰ ਇਹ ਕਰੀਜਾਂ ਕਿ ਬਸ ਕੋਈ ਨੀ ਉਹ ਹੁਣ ਨਵਾਂ ਨਵਾਂ ਵਿਆਹਿਆ ਹੈ, ਉਹ ਆਪਣੇ ਮੌਜ ਮੇਲੇ ਵਿੱਚ ਆਏ, ਥੋੜੇ ਦਿਨਾਂ ਨੂੰ ਆਪਣਾ ਕੰਮਕਾਰ ਸੰਭਾਲ ਲਵੇਗਾ, ਤੇ ਫਿਰ ਮੈਂ ਆਉਣਾ ਹੀ ਕਰਨਾ, ਹੋਰ ਕਰਨਾ ਕੀ, ਤੁਹਾਡੇ ਕੋਲ ਹੀ ਆਉਣਾ, ਹੋਰ ਕਿੱਥੇ ਜਾਣਾ। ਉਹ ਵੀ ਸਮਾਂ ਭਲਿਆ ਲੋਕਾਂ ਲੰਘ ਗਿਆ, ਫਿਰ ਇੱਕ ਐਸਾ ਸਮਾਂ ਵੀ ਆਇਆ ਮੁੜ ਕੇ ਤੈਨੂੰ ਕਿਹਾ ਭਗਤਾ ਹੁਣ ਤਾਂ ਆ ਜਾਇਆ ਕਰ, ਹੁਣ ਤਾਂ ਮੁੰਡਾ ਬਾਲ ਬੱਚੇਦਾਰ ਹੋ ਗਿਆ। ਕਹਿੰਦਾ ਜੀ ਕੀ ਕਰਾਂ, ਮੁੰਡਾ ਤਾਂ ਬਾਲ ਬੱਚੇਦਾਰ ਹੋ ਗਿਆ, ਉਹਦੇ ਬਾਲ ਬੱਚੇ ਹੁਣ ਮੈਨੂੰ ਨਹੀਂ ਛੱਡਦੇ, ਹੁਣ ਉਹਦੇ ਬਾਲ ਬੱਚੇ ਨਹੀਂ ਛੱਡਦੇ, ਪਹਿਲਾਂ ਆਪਣੇ ਬਾਲ ਬੱਚੇ ਫਿਰ ਮੁੰਡੇ ਦੇ ਬਾਲ ਬੱਚੇ, ਕਾਰੋਬਾਰ, ਇਹ ਸਾਰੇ ਝੰਜਟ ਚ ਜੀਵਨ ਲੰਘਦਾ ਲੰਘ ਗਿਆ। ਅਖੀਰ ਇੱਕ ਦਿਨ ਇਹ ਸਰੀਰ ਤੋਂ ਛੁੱਟੀ ਕਰ ਗਿਆ, ਲੇਕਿਨ ਉਸ ਘਰ ਨੂੰ ਨਾ ਛੱਡ ਸਕਿਆ, ਉਹਦੇ ਚ ਫਿਰਤੀ ਪੈਂਦੀ ਨੇ। ਇਸ ਦੇ ਨਾਲ ਮਿਲਦੀਆਂ ਜੁਲਦੀਆਂ ਕਿੰਨੀਆਂ ਹੀ ਸਾਖੀਆਂ, ਕਹਿੰਦੇ ਨੇ ਇਸ ਘਰ ਨੂੰ ਕਦੇ ਕੁੱਤਾ ਬਣ ਕੇ ਚੰਬੜਿਆ, ਕਦੇ ਉਸ ਨਾਲੀ ਵਿੱਚ ਕੀੜਾ ਬਣ ਕੇ ਫਿਰਦਾ ਰਿਹਾ, ਕਦੇ ਉਸ ਘਰ ਦੀ ਰਖਵਾਲੀ ਵਿੱਚ ਨਾਗ ਬਣ ਕੇ ਫਿਰਦਾ ਰਿਹਾ, ਕਦੇ ਉਸ ਘਰ ਦਾ ਬੋਝ ਢੋਣ ਵਾਸਤੇ ਖੋਤਾ ਬਣ ਕੇ ਫਿਰਦਾ ਰਿਹਾ, ਉਸ ਘਰ ਨੂੰ ਨਹੀਂ ਛੱਡ ਸਕਿਆ, ਉਸ ਘਰ ਦਾ ਮੋਹ ਨਹੀਂ ਛੱਡ ਸਕਿਆ, ਮਰ ਗਿਆ, ਜੂਨਾ ਚ ਪੈਂਦਾ ਰਿਹਾ, ਜੂਨਾ ਚ ਭਟਕਦਾ ਰਿਹਾ। ਕਬੀਰ ਜੀ ਪਛਾਣਦੇ ਨੇ, ਕਹਿੰਦੇ ਨੇ ਤੂੰ ਉਹੀ ਤਾਂ ਨਹੀਂ,
ਤੂੰ ਉਹੀ ਜਾਪਣਾ ਜਿਸ ਨੂੰ ਕਹਿੰਦੇ ਸਾਂ ਭਗਤੀ ਕਰ ਲੈ, ਭਗਤੀ ਕਰ ਲੈਂਦਾ ਤੇ ਮੁੜ ਕੇ ਤੈਨੂੰ ਆ ਬੈਲ ਦੀ ਜੂਨੀ ਨਾ ਪੈਣਾ। ਭਗਤੀ ਉਹਦਾ ਨਕਸ਼ਾ ਵੀ ਖਿੱਚਦਾ, ਉਹਦੇ ਜੀਵਨ ਦਾ ਜੋ ਨਜ਼ਾਰਾ ਬਣਿਆ ਉਹ ਵੀ ਦਿਖਾ ਰਹੇ ਨੇ ਸਾਨੂੰ। ਕਹਿੰਦੇ ਨੇ ਚਾਰ ਪਾਂ, ਜਦੋਂ ਤੇਰੇ ਦੋ ਪੈਰ ਸਨ ਤੂੰ ਖੜਾ ਸੈ ਨਾ ਦੋ ਪੈਰਾਂ ਤੇ, ਪੈਰ ਦੋ ਸਨ ਖੜਾ ਸੈ ਸਿੱਧਾ, ਤੇ ਸਿੱਧਾ ਖੜਾ ਹੋ ਕੇ ਤੂੰ ਬੜਾ ਕੁਝ ਸੋਚ ਸਕਦਾ ਸੈ, ਇਹਨਾਂ ਚਾਰਾਂ ਪੈਰਾਂ ਤੇ ਖੜਾ ਹੋ ਕੇ ਤੂੰ ਹੁਣ ਕੁਝ ਨਹੀਂ ਸੋਚ ਸਕਦਾ, ਤੇਰੀ ਸੋਚਣ ਕਰਨ ਦੀ ਸਮਰੱਥਾ ਸੀਮਿਤ ਹੋ ਗਈ। ਉਦੋਂ ਤੂੰ ਸੋਚ ਸਕਦਾ ਸੈ ਮਗਰ ਤੂੰ ਨਾ ਸੋਚਿਆ, ਪਸ਼ੂਆਂ ਵਾਲਾ ਜੀਵਨ ਹੀ ਬਿਤਾਇਆ, ਪੇਟ ਭਰਿਓ ਪਸ਼ੂਆ ਜੋ ਸੋਇਓ ਮਨੁੱਖ ਜਨਮ ਹੈ ਹਾਰੇ। ਹੁਣ ਤੇਰੇ ਚਾਰ ਪੈਰ ਨੇ, ਹੁਣ ਤੂੰ ਕੀ ਸੋਚੇਗਾ। ਬਲਕਿ ਜੀਵਨ ਦੇ ਵਿੱਚ ਵੀ ਕਈ ਵਾਰੀ ਐਸਾ ਹੁੰਦਾ ਹੈ ਕਿ ਮਨੁੱਖ ਲੈ ਕੇ ਖਿਆਲ ਬੈਠਾ ਕੋਈ ਨਹੀਂ ਕਰ ਲੈਂਦੇ ਆ, ਇਸ ਮਾਮਲੇ ਚ ਢਿੱਲ ਵਰਦਾ ਅੱਗੇ ਬੈਠਾ। ਭਗਤੀ ਦੇ ਮਾਮਲੇ ਚ ਕਈ ਵਾਰੀ ਬੰਦਾ ਪ੍ਰੋਗਰਾਮ ਵੀ ਬਣਾਉਂਦਾ ਰਹਿ ਜਾਂਦਾ, ਔਰ ਆਮ ਤੌਰ ਤੇ ਪਰਜਵਾਨੀ ਵਿਚ, ਲੜਕਪਣ ਵਿਚ, ਬਚਪਨ ਵਿਚ, ਬਾਲ ਬੱਚੇਦਾਰੀ ਦੇ ਸਮੇਂ ਵਿਚ, ਅਧਖੜ ਉਮਰ ਵਿਚ ਮਨੁੱਖ ਐਸਾ ਸੋਚਦਾ ਰਹਿੰਦਾ ਬਸ ਹੁਣ ਸ਼ੁਰੂ ਕਰ ਦੇਣਾ, ਹੁਣ ਬਸ ਕਰ ਹੀ ਦੇਣਾ ਸ਼ੁਰੂ, ਥੋੜੇ ਦਿਨਾਂ ਨੂੰ ਨਾ ਭਗਤੀ ਦਾ ਕੰਮ ਸ਼ੁਰੂ ਕਰ ਦੇਣਾ, ਹੁਣ ਨਿਤਨੇਮ ਸ਼ੁਰੂ ਕਰ ਦੇਣਾ, ਹੁਣ ਗੁਰਦੁਆਰੇ ਜਾਣਾ ਸ਼ੁਰੂ ਕਰ ਦੇਣਾ। ਔਰ ਸੱਚ ਕਰਕੇ ਜਾਣਨਾ, ਜਿਹੜਾ ਬੰਦਾ ਪ੍ਰੋਗਰਾਮ ਬਣਾਉਂਦਾ ਰਹਿੰਦਾ ਨਾ ਉਹ ਕਦੇ ਕੁਝ ਨਹੀਂ ਕਰ ਸਕਦਾ, ਕਰਦਾ ਕੇਵਲ ਉਹ ਹੈ ਜਿਹੜਾ ਸ਼ੁਰੂ ਕਰ ਦੇ, ਜਿਸ ਨੇ ਸ਼ੁਰੂ ਨਹੀਂ ਕੀਤਾ ਕੇਵਲ ਵਿਉਂਤਾ ਬਣਾਉਂਦਾ ਰਿਹਾ ਉਹਦਾ ਕਦੇ ਕੁਝ ਨਹੀਂ ਬਣਦਾ। ਵਿਉਂਤ ਕਰੇ ਤੇ ਨਾਲ ਹੀ ਸ਼ੁਰੂ ਕਰ ਦੇ, ਜਿਸ ਨੇ ਸ਼ੁਰੂ ਨਹੀਂ ਕੀਤਾ ਉਹ ਕਦੇ ਸਿਰੇ ਨਹੀਂ ਲੈਂਦਾ। ਤੁਸੀਂ ਵੇਖਿਆ ਕੋਈ ਵੀ ਪੈਂਡਾ ਕਰਨਾ, ਇੱਕ ਕਦਮ ਤੁਸੀਂ ਚੁੱਕਦੇ ਹੋ ਤੇ ਉਹ ਪੈਂਡਾ ਮੁੱਕ ਜਾਂਦਾ, ਲੇਕਿਨ ਜਿਸ ਬੰਦੇ ਨੇ ਕਦਮ ਨਹੀਂ ਨਾ ਚੁੱਕਿਆ, ਉਹ ਪਹਿਲਾ ਕਦਮ, ਹਾਲਾਂਕਿ ਜਿਹੜਾ ਮੰਜ਼ਿਲ ਤੇ ਪਹੁੰਚਣ ਵਾਲਾ ਕਦਮ ਹੈ ਉਹ ਬੜਾ ਮਹੱਤਵਪੂਰਨ ਜਾਪਦਾ, ਮੰਜ਼ਿਲ ਤੇ ਪਹੁੰਚ ਗਏ ਇਹ ਕਦਮ ਅਖੀਰਲਾ ਕਦਮ ਬੜਾ ਮਹੱਤਵਪੂਰਨ ਜਾਪਦਾ, ਲੇਕਿਨ ਨਹੀਂ, ਜਿਹੜਾ ਪਹਿਲਾ ਕਦਮ ਹੈ ਉਹਦਾ ਬੜਾ ਮਹੱਤਵ। ਜੇ ਪਹਿਲਾ ਕਦਮ ਨਾ ਚੁੱਕਿਆ ਜਾਂਦਾ ਤੇ ਆਖਰੀ ਕਦਮ ਵੀ ਕਦੇ ਨਸੀਬ ਨਾ ਹੁੰਦਾ। ਉਹ ਪਹਿਲਾ ਕਦਮ ਇਹ ਹੈ ਕਿ ਮਨੁੱਖ ਨੂੰ ਬਚਪਨ ਤੋਂ ਬਚਪਨ ਚ, ਛੋਟੇ ਤੋਂ ਛੋਟੀ ਅਵਸਥਾ ਦੇ ਵਿੱਚ, ਬੜੇ ਸਿਆਣੇ ਸੂਝ ਵਾਲੇ ਮਾਂ ਬਾਪ ਉਹ ਨੇ ਜਿਹੜੇ ਆਪ ਗੁਰੂ ਭਗਤੀ ਚ, ਪ੍ਰਭੂ ਭਗਤੀ ਚ ਲੱਗੇ ਨੇ ਤੇ ਬੱਚਿਆਂ ਨੂੰ ਪ੍ਰੇਰ ਕੇ ਗੁਰਦੁਆਰੇ ਲੈ ਆਉਂਦੇ ਨੇ, ਨਿਤਨੇਮ ਕਰਾਉਂਦੇ ਨੇ, ਗੁਟਕਾ ਫੜਾ ਕੇ ਪਾਠ ਕਰਾਉਂਦੇ ਨੇ, ਛੋਟੇ ਤੋਂ ਛੋਟੀ ਉਮਰ ਵਿੱਚ ਉਹਨਾਂ ਨੂੰ ਗੁਰੂ ਨਾਲ ਜੋੜਨ ਦਾ ਯਤਨ ਕਰਦੇ। ਲੇਕਿਨ ਖਿਮਾ ਕਰਨਾ, ਬੱਚਿਆਂ ਨੂੰ ਗੁਰੂ ਨਾਲ ਜੋੜਨ ਦਾ ਯਤਨ ਕੇਵਲ ਉਹ ਕਰੇਗਾ ਜਿਹਦੀ ਆਪਣੀ ਜ਼ਿੰਦਗੀ ਵਿੱਚ, ਆਪਣੇ ਜੀਵਨ ਵਿੱਚ ਜਿਹਦੇ ਇੱਕ ਰੁਟੀਨ, ਇੱਕ ਜੁਗਤ ਬਣੀ ਹੋਈ ਹੈ ਕਿ ਉਹ ਪਾਠ ਕਰਦਾ। ਜੇ ਬਾਪ ਬੱਚੇ ਨੂੰ ਕਹਿੰਦਾ ਪਾਠ ਕਰਿਆ ਕਰ ਤੇ ਆਪ ਨਹੀਂ ਕਰਦਾ, ਬੱਚਾ ਕਦੇ ਨਹੀਂ ਕਰੇਗਾ। ਬਾਪ ਕਹਿੰਦਾ ਚੱਲ ਗੁਰਦੁਆਰੇ ਚਲੀਏ, ਜੇ ਤਾਂ ਆਪ ਤੁਰ ਰਿਹਾ ਤੇ ਬੱਚਾ ਵੀ ਨਾਲ ਤੁਰ ਪਏਗਾ, ਤੇ ਜੇ ਬਾਪ ਲੇਟਿਆ ਲੇਟਿਆ ਕਵੇ ਕਾਕਾ ਜਾ ਗੁਰਦੁਆਰੇ ਹੋਰਾ ਤੇ ਬੱਚਾ ਉੱਥੋਂ ਤਾਂ ਤੁਰ ਪਏਗਾ, ਰਾਹ ਜਗ੍ਹਾ ਪਿਛਾ ਹੋ ਜਾਏਗਾ। ਜਵਾਬ ਨਾ ਵੀ ਦੇਵੇ, ਕਹੇਗਾ ਬਾਪੂ ਆਪ ਤਾਂ ਜਾਂਦਾ ਨੀ, ਮੈਨੂੰ ਕਹਿੰਦਾ, ਨਹੀਂ ਪਹੁੰਚ ਸਕੇਗਾ। ਆਪ ਬੰਦਾ ਕਰੇ ਆਪ ਸ਼ੁਭ ਰਸਤੇ ਤੇ, ਆਪ ਸ਼ੁਭ ਮਾਰਗ ਤੇ ਕਦਮ ਧਰੇ ਤੇ ਬੱਚਿਆਂ ਨੂੰ ਛੋਟੀ ਤੋਂ ਛੋਟੀ ਉਮਰ ਚ ਇਸ ਪਾਸੇ ਪ੍ਰੇਰ ਕੇ ਲਾ, ਤੇ ਜਿਹੜਾ ਬੰਦਾ ਵਿਉਂਤਾ ਕਰਦਾ ਰਹਿ ਜਾਵੇ, ਕਰ ਲੈਂਦੇ ਅਗਲੇ ਸਾਲ ਕਰਾਂਗੇ, ਉਦੋਂ ਅਗਲੇ ਸਾਲ ਕਰਾਂਗੇ, ਇੰਨੇ ਸਾਲਾਂ ਦੇ ਹੋ ਜਾਈਏ ਫਿਰ ਕਰਾਂਗੇ, ਕੋਈ ਨਹੀਂ ਕਰ ਸਕਦਾ ਬੰਦਾ। ਉਹ ਪੁਰਾਣੇ ਰਿਸ਼ੀਆਂ ਨੇ ਕੁਝ ਵਿਉਂਤਾ ਕੀਤੀਆਂ ਸਨ, ਉਹਨਾਂ ਨੇ ਚਾਰ ਆਸ਼ਰਮ ਬਣਾ ਦਿੱਤੇ, ਚਾਰ ਹਿੱਸੇ ਜੀਵਨ ਦੇ ਕਰ ਦਿੱਤੇ। ਉਹ ਕਹਿੰਦੇ ਨੇ ਬ੍ਰਹਮਚਰ, 25 ਸਾਲ ਬ੍ਰਹਮਚਾਰੀ ਰਹੋ, ਫਿਰ ਗ੍ਰਿਸਤ ਆਸ਼ਰਮ, 25 ਸਾਲ ਤੋਂ 50 ਸਾਲ ਤੱਕ ਤੁਸੀਂ ਗ੍ਰਿਸਤ ਵਿੱਚ ਖਚਿਤ ਰਹੋ, ਬੱਚੇ ਹੋ ਜਾਣ ਉਹਨਾਂ ਨੂੰ ਸੁਣਾ ਕੇ, ਪੜ੍ਹਾ ਕੇ, ਲਿਖਾ ਕੇ, ਸਵਾਰ ਕੇ, ਕੰਮਾਂ ਕਾਰਾਂ ਤੇ ਲਾ ਦਿਓ, 50 ਸਾਲ ਦੀ ਉਮਰ ਚ ਫਿਰ ਤੁਸੀਂ ਸੰਨਿਆਸ ਲੈ ਲਓ। 25 ਸਾਲ ਸੰਨਿਆਸ ਤਿਆਗ ਕਰਕੇ ਧਿਆਨ ਲਾਉਣਾ ਸਿੱਖੋ, ਭਗਤੀ ਕਰਨੀ ਸਿੱਖੋ, 75 ਸਾਲ ਦੇ ਹੋ ਜਾਓ, 75 ਸਾਲ ਤੋਂ ਬਾਅਦ ਫਿਰ ਜੋ ਕੁਝ ਸਿੱਖਿਆ ਬਾਣਪ੍ਰਸਥ ਆਸ਼ਰਮ ਵਿੱਚ ਲੋਕਾਂ ਨੂੰ ਸਿਖਾਉਂਦੇ ਫਿਰੋ। ਗੁਰੂ ਨਾਨਕ ਸਾਹਿਬ ਨੇ ਵੇਖਿਆ, ਇਹ ਤਮਾ ਕਮਾਲ ਦੀ ਗੱਲ ਹੈ ਕਿ ਬੰਦਾ ਐਸਾ ਪ੍ਰੋਗਰਾਮ ਬਣਾ ਕੇ ਬੈਠਾ ਹੈ ਕਿ 75 ਸਾਲਾਂ ਤੇ 100 ਸਾਲ ਦਾ ਹੋਵੇਗਾ, ਜੇ 10 ਸਾਲਾਂ ਦੀ ਉਮਰ ਚ ਫਤਿਹ ਕੇ ਜਾ ਗਿਆ ਫਿਰ ਕੀ ਹੋਵੇਗਾ, ਸਾਰੀ ਵਿਉਂਤ ਧਰੀ ਰਹਿ ਜਾਵੇਗੀ। ਇਹ ਤਾਂ ਜਿੱਥੋਂ ਜਾ ਕੇ ਉਥੋਂ ਸਵੇਰ, ਫੌਰਨ ਜਲਦੀ ਤੋਂ ਜਲਦੀ। ਕਬੀਰ ਜੀ ਕਹਿੰਦੇ ਨੇ ਜਦ ਤੇਰੀਆਂ 2 ਲੱਤਾਂ ਸਨ ਉਦੋਂ ਤੈਨੂੰ ਸੋਚਣ ਦੀ ਲੋੜ ਸੀ ਕਿ ਛੇਤੀ ਤੋਂ ਛੇਤੀ ਭਗਤੀ ਵੱਲ ਲੱਗ ਜਾਵਾਂ, ਹੁਣ ਤੂੰ ਕੀ ਕਰੇਗਾ। ਚਾਰ ਪਾਂ, ਦੋਏ ਸਿੰਘ, ਉਦੋਂ ਸਿਰ ਤੇ ਸਿੰਘ ਨਹੀਂ ਸੀ, ਉਦੋਂ ਸਿਰ ਦੇ ਉੱਤੇ ਸੁਰਤੀ ਦਾ ਪੈਰਸ ਤੇ ਸਿੰਘ ਪਸ਼ੂ ਪੁਣੇ ਦੀ ਨਿਸ਼ਾਨੀ। ਹਾਲਾਂਕਿ ਕਈ ਮੂਰਖ ਜਾਨਵਰਾਂ ਦੇ ਸਿੰਘ ਨਹੀਂ ਵੀ ਹੁੰਦੇ, ਲੇਕਿਨ ਆਮ ਤੌਰ ਤੇ ਸਿੰਘ ਉਹਦੇ ਸਿਰ ਤੇ ਦਿਖਾਏ ਜਾਂਦੇ ਨੇ। ਆ ਤੁਸੀਂ ਦੇਖਦੇ ਹੋ ਕੌਡੇ ਰਾਕਸ਼ ਦੀ, ਆਪਾਂ ਕਈ ਬਣਾਈ ਹੋਈ ਚਿੱਤਰ ਵੇਖਦੇ ਹਾਂ, ਫੋਟੋ ਵੇਖਦੇ ਹਾਂ, ਮਾਨਸ ਖਾਣਾ ਬੰਦਾ, ਮਨੁੱਖਾਂ ਦਾ ਮਾਸ ਖਾਣ ਵਾਲਾ ਬੰਦਾ, ਉਹਦੇ ਸਿਰ ਤੇ ਸਿੰਘ ਵਿਖਾ ਦਿੱਤੇ।
ਇਸ ਕਰਕੇ ਵਿਖਾ ਦਿੱਤੇ ਕਿ ਮਨੁੱਖ ਨਹੀਂ ਹੈ, ਮਨੁੱਖ ਤੋਂ ਥੱਲੇ ਦੀ ਚੀਜ਼ ਹੈ। ਪਸ਼ੂ ਪੁਣੇ ਵਾਲੀ ਗੱਲ ਹੈ, ਰਾਕਸ਼ ਸਿਰਤੀ ਵਾਲੀ ਗੱਲ ਹੈ। ਰਾਕਸ਼ਾਂ ਦੇ ਸਿਰ ਤੇ ਸਿੰਘ ਵਿਖਾਏ ਜਾਂਦੇ ਨੇ, ਮਨੁੱਖ ਦੇ ਸਿਰ ਦੇ ਉੱਤੇ ਸਿੰਘ ਨਹੀਂ ਵਿਖਾਏ ਜਾਂਦੇ। ਹਾਂ, ਜਦੋਂ ਮਨੁੱਖ ਬਹੁਤ ਉੱਚਾ ਉੱਠ ਜਾਂਦਾ ਹੈ ਨਾ, ਫਿਰ ਉਹਦੇ ਚਿਹਰੇ ਦੇ ਦੁਆਲੇ ਇੱਕ ਨੂਰ ਦਿਖਾਇਆ ਜਾਂਦਾ। ਫੋਟੋ ਬਣਾਉਣ ਵਾਲੇ ਇੱਕ ਪ੍ਰਕਾਸ਼ ਵਿਖਾਉਂਦੇ ਨੇ, ਇਹ ਦੇਵਤਾ ਹੋ ਗਿਆ, ਮਨੁੱਖ ਤੋਂ ਉੱਚਾ ਉੱਠ ਗਿਆ। ਮਨੁੱਖ ਤੋਂ ਥੱਲੇ ਆਵੇਗਾ ਤੇ ਸਿਰ ਤੇ ਸਿੰਘ ਵਿਖਾਉਣੇ ਪੈਣਗੇ, ਮਨੁੱਖ ਤੋਂ ਉੱਚਾ ਉੱਠੇਗਾ ਤੇ ਚਿਹਰੇ ਤੇ ਨੂਰ ਵਿਖਾਉਣਾ ਪਏਗਾ। ਇਹ ਬਿਲਕੁਲ ਮਨੁੱਖ ਦੀ ਆਪਣੀ ਮਰਜ਼ੀ ਹੈ ਕਿ ਥੱਲੇ ਨੂੰ ਆਉਂਦਾ ਕਿ ਉੱਪਰ ਨੂੰ ਜਾਂਦਾ, ਦੇਵੀ ਗੁਣਾ ਵੱਲ ਵੱਧਦਾ ਹੈ ਕਿ ਪਸ਼ੂ ਪੁਣੇ ਵੱਲ ਵੱਧਦਾ। ਕਬੀਰ ਜੀ ਕਹਿੰਦੇ, ਚਾਰ ਪਾਮ ਦੋਏ ਸਿੰਘ, ਗੁੰਗ ਮੁੱਖ ਹੁਣ ਤੂੰ ਬੋਲ ਕੁਝ ਨਹੀਂ ਸਕਦਾ, ਗੱਲ ਨਹੀਂ ਕਰ ਸਕਦਾ, ਮੇਰੀ ਗੱਲ ਦਾ ਉੱਤਰ ਨਹੀਂ ਦੇ ਸਕਦਾ। ਤਬ ਕੈਸੇ ਗੁਣ ਗਈ ਹੈ, ਹੁਣ ਤੂੰ ਕਰੇਗਾ ਭਗਤੀ, ਉਦੋਂ ਨਹੀਂ ਕੀਤੀ ਹੁਣ ਕਰ ਸਕੇਗਾ। ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਗਾ ਪਰ ਹੈ, ਉੱਠਦਿਆਂ ਬਹਿੰਦਿਆਂ ਤੈਨੂੰ ਸੋਟਾ ਮਾਰ ਦੇਣ, ਜਿਹਦੇ ਖੇਤ ਦੇ ਕੋਲੋਂ ਵੀ ਲੰਘਣਾ ਉਹ ਡਾਂਗ ਨਾਲ ਤੈਨੂੰ ਭਜਾ ਦਿੰਦੇ। ਕੰਮ ਨਾ ਕਰਨ ਤੇ ਤੈਨੂੰ ਸਜ਼ਾ ਮਿਲੀ, ਹੁਣ ਤੈਨੂੰ ਖਾਣ ਤੇ ਕਿਸੇ ਪਾਸੇ ਮੂੰਹ ਮਾਰਨ ਤੇ ਵੀ ਪੈਰ ਪੈਰ ਤੇ ਸਜ਼ਾ ਮਿਲਦੀ ਹੈ। ਹਰ ਬਿਨ ਬੈਲ ਵਿਰਾਨੇ ਹੋਈ ਹੈ, ਵਿਰਾਨੇ ਦੇ ਬੈਲ ਜਿਹਦਾ ਕੋਈ ਸਾਈ ਖਸਮ ਨਾ ਹੋ, ਵਿਰਾਨੇ ਵਿੱਚ ਭਟਕਣ ਵਾਲਾ ਬੈਲ, ਸਾਡੇ ਨੱਕ ਤੇਰੀ ਨੱਕ ਦੇ ਵਿੱਚ ਜਿਹੜਾ ਉਹ ਨੱਥ ਪਾ ਕੇ ਤੈਨੂੰ ਤੋਰਦੇ ਰਹੇ ਨੇ, ਉਸ ਨੱਥ ਨੇ ਤੇਰਾ ਸਾਰਾ ਨੱਕ ਪਾੜ ਛੱਡਿਆ, ਫਟਿਆ ਹੋਇਆ ਤੇਰਾ ਨੱਕ ਜਿਹਦੇ ਚ ਹੁਣ ਨੱਥ ਵੀ ਸ਼ਾਇਦ ਨਾ ਪੈ ਸਕੇ, ਟੁੱਟੇ ਕੰਧਨ ਮਾਰ ਮਾਰ ਕੇ ਤੇਰੇ ਕੰਧੇ ਉਹਨਾਂ ਤੋੜ ਛੱਡੇ, ਤੇਰੇ ਕੰਨੇ ਉਹਨਾਂ ਨੇ ਕੁੱਟ ਕੁੱਟ ਕੇ ਤੋੜ ਛੱਡੇ ਨੇ, ਜ਼ਖਮੀ ਹੋ ਚੁੱਕੇ ਨੇ, ਸਾਡੇ ਨਾਕਨ ਟੂਟੇ ਕਾਂਧਨ ਕੋਦੋ ਕੋ ਫੁੱਸ ਖਈ ਹੈ। ਹੁਣ ਤਾਂ ਤੂੰ ਕਿਸੇ ਖੇਤ ਨੂੰ ਮੂੰਹ ਮਾਰਨ ਨਹੀਂ ਦੇਣਾ ਉਹਨਾਂ ਨੇ, ਕਿਤੇ ਕੋਈ ਥੋਂ ਤੂੜੀ ਕੋਈ ਸੁੱਕਾ ਚਾਰਾ ਕੋਈ ਘਾਹ ਤਿਨਕਾ ਕਿਧਰੇ ਪਿਆ ਹੋਇਆ, ਇਹ ਫੁੱਸ ਖਾ ਕੇ ਗੁਜ਼ਾਰਾ ਤੈਨੂੰ ਕਰਨਾ ਪੈ ਰਿਹਾ। ਸਾਰੋ ਦਿਨ ਸਡੋਲਤ ਬਨ ਮਈਆ, ਸਾਰਾ ਦਿਨ ਤੂੰ ਬਨ ਵਿਚ ਭਟਕਦਾ ਰਹਿੰਦਾ, ਅੱਜ ਹੁਣ ਪੇਟ ਅਗਹੀ ਹੈ, ਅਜੇ ਵੀ ਤੇਰਾ ਪੇਟ ਵੀ ਭਰਿਆ, ਭੁੱਖ ਤੇਰੀ ਕਾਇਮ ਹੈ, ਕਿਉਂਕਿ ਤੈਨੂੰ ਕੋਈ ਚਾਚਾ ਖਾਣ ਨੂੰ ਦਿੰਦਾ ਨਹੀਂ। ਜਿੰਨਾ ਚਿਰ ਤੇਰੇ ਸਰੀਰ ਵਿਚ ਕੰਮ ਕਰਨ ਦਾ ਦਮ ਸੀ, ਉਨਾ ਚਿਰ ਤੈਨੂੰ ਆਪਣੀ ਲੋੜ ਨੂੰ ਕੁਝ ਨਾ ਕੁਝ ਉਪਾਲਦੇ ਰਹੇ, ਹੁਣ ਕਿਉਂਕਿ ਤੇਰੇ ਸਰੀਰ ਦੇ ਅੰਦਰ ਸੱਤਾ ਨਹੀਂ, ਹੁਣ ਤੈਨੂੰ ਕੋਈ ਖਾਣ ਨਹੀਂ ਦਿੰਦਾ। ਕੁਦਰਤ ਦੇ ਇਨ੍ਹਾਂ ਖੁੱਲੇ ਖੇਤਾਂ ਵਿਚੋਂ, ਕੁਦਰਤ ਦੀਆਂ ਖੁੱਲੀਆਂ ਚਰਵਾ ਇਨ੍ਹਾਂ ਚਰਾਗਾਹਾਂ ਵਿਚੋਂ ਵੀ ਤਿਰਕਾ ਤੇਰੇ ਭਾਗਾਂ ਵਿਚ ਨਹੀਂ ਹੈ, ਤੋ ਕਹਿੰਦੇ ਨੇ ਸਾਰੋ ਦਿਨ ਸਡੋਲਤ ਬਨ ਮਈਆ, ਅੱਜ ਉਹਨਾਂ ਪੇਟ ਆ ਗਈ ਹੈ, ਤੋ ਕਹਿੰਦੇ ਨੇ ਜਨ ਭਗਤਨ ਕੋ ਕੀਓ ਨਾ ਮਾ ਕਹੋ ਨਾ ਮਾਨੋ, ਭਗਤਾਂ ਨੇ ਤੈਨੂੰ ਕਿਹਾ ਭਗਤੀ ਕਰ ਲੈ, ਉਸ ਜੀਵਨ ਵਿਚ ਤੂੰ ਭਗਤਾਂ ਦਾ ਕਿਹਾ ਨਹੀਂ ਮੰਨਿਆ, ਕੀਓ ਆਪਣੋ ਪਈ ਹੈ, ਹੁਣ ਤੂੰ ਆਪਣਾ ਕੀਤਾ। ਵਾਕਈ ਮਨੁੱਖ ਆਪਣਾ ਕੀਤਾ ਉਹ ਤਾਂ ਹੈ ਨਾ, ਬੈਲ ਦੀ ਜੂਲੀ ਚ ਪਾ ਰਿਹਾ, ਲੇਕਿਨ ਆਮ ਤੌਰ ਤੇ ਮਨੁੱਖ ਇਸੇ ਜੀਵਨ ਵਿਚ ਆਪਣਾ ਕੀਤਾ ਪਾ ਰਹੇ। ਜਿੰਨੇ ਸੰਸਾਰ ਦੇ ਦੁਖੀ ਤੇ ਹਾਏ ਹਾਏ ਕਰਦੇ ਪਰੇਸ਼ਾਨ ਲੋਕ ਨੇ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਇਸੇ ਜੀਵਨ ਵਿਚ ਵੀ ਤੇ ਅੱਗੇ ਵੀ, ਨਾਨਕ ਜਿਉਂ ਮੱਥਨ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ, ਅੱਗੇ ਜਾ ਕੇ ਵੀ ਲੇਖਾ ਦੇਣਾ ਔਖਾ ਹੋ ਜਾਂਦਾ। ਜੀਵਨ ਵਿਚ ਵੀ ਮਹਾਰਾਜ ਕਹਿੰਦੇ ਨੇ

ਦਿਓ ਕਿ ਮੇਰਾ ਯਾਰ ਵਰਗਾ ਸੁਭਾਅ ਬਦਲ ਦਿਓ। ਕਾਲੀ ਨਾਲ ਤੁਸੀਂ ਮੇਰੀ ਪੂਛ ਮਰੋੜ ਦਿਓ, ਸਿਰੀ ਮਰੋੜ ਦਿਓ। ਜੇ ਮੈਨੂੰ ਦੇਣਾ ਹੀ ਹੈ ਨਾ ਤੇ ਮੈਨੂੰ ਆ ਦੇ ਦਿਓ, ਮੇਰਾ ਯਾਰ ਵਰਗਾ ਸੁਭਾਅ ਬਦਲ ਦਿਓ। ਸਾਧ ਸੰਗਤ ਧਿਆਨ ਦੇਣਾ।

ਮੈਂ ਤੇਰਾ ਸੁਭਾਅ ਨਹੀਂ ਬਦਲ ਸਕਦਾ। ਹੁਣ ਸੁਭਾਅ ਹੀ ਬਦਲ ਦੀ ਗੱਲ ਹੋ ਜਾਏ ਤੇ ਕੰਸ ਦਾ ਬਦਲ ਦੇਣ ਦੀ ਲੜਨ ਦੀ ਲੋੜ ਹੀ ਨਹੀਂ, ਏਡੀ ਪਿਓ ਦੇ ਜਾਣ ਦੀ ਲੋੜ ਹੀ ਨਹੀਂ। ਕਹਿਣ ਲੱਗੇ ਮੈਂ ਤੇਰਾ ਸੁਭਾਅ ਨਹੀਂ ਬਦਲ ਸਕਦਾ, ਧਿਆਨ ਦੇਣਾ। ਤੇ ਕਾਲੀ ਨਾਗ ਕਹਿੰਦਾ ਜੀ ਗੇਂਦ ਤੁਹਾਡੀ ਡਿੱਗੀ, ਭਲਾ ਮੇਰਾ ਹੋਇਆ ਤੇ ਬਸ ਮੇਰੇ ਨਾਲ ਚੋਜ ਕਰਕੇ ਚਲ ਜਾਓਗੇ। ਨਿੱਕੀ ਜੀ ਗੱਲ ਲੈਣੀ ਬਸ। ਕ੍ਰਿਸ਼ਨ ਜੀ ਕਹਿੰਦੇ ਮੈਂ ਤੇਰਾ ਸੁਭਾਅ ਨਹੀਂ ਯਾਰ ਵਰਗਾ ਬਦਲ ਸਕਦਾ। ਉਹ ਕਹਿੰਦਾ ਜੀ ਹੁਣ ਗੇਂਦ ਵੀ ਡਿੱਗੀ ਆਏ ਵੀ ਉਹ ਤੁਸੀਂ ਨਹੀਂ ਬਦਲ ਸਕਦੇ। ਇਹ ਗੱਲ ਪਕੜ ਲਈ। ਕ੍ਰਿਸ਼ਨ ਜੀ ਕਹਿੰਦੇ ਕਾਲੀ ਨਾਗ ਮੈਂ ਤੇਰਾ ਯਾਰ ਵਰਗਾ ਸੁਭਾਅ ਨਹੀਂ ਬਦਲ ਸਕਦਾ, ਇੱਕ ਢੰਗ ਏ ਉਹ ਤੇਰੇ ਤੇ ਕਿਰਪਾ ਕਰ ਸਕਦਾ। ਉਹ ਕੀ ਕਹਿੰਦੇ ਤੇਰੇ ਕਰਮ ਤੇਰੀ ਵਿਧ ਇਹੋ ਜਿਹੀ ਬਣਾ ਸਕਦਾ ਕਿ ਤੈਨੂੰ ਸਤ ਸੰਗਤ ਮਿਲ ਸਕਦਾ ਜਿੱਥੇ ਜਾ ਕੇ ਤੇਰਾ ਯਾਰ ਵਰਗਾ ਸੁਭਾਅ ਤਬਦੀਲ ਹੋ ਸਕਦਾ। ਗਹੀ ਕਿਆ ਕੋ ਸਕਦਾ ਤੈਨੂੰ ਮੈਂ ਸਤਸੰਗ ਦੀ ਵਿਧ ਬਣਾ ਸਕਦਾ, ਯਾਰ ਵਰਗਾ ਸੁਭਾਅ ਸਤਸੰਗ ਬਦਲਾ ਸਕਦਾ। ਇਹ ਬੜੀ ਬਾਤ ਹੈ ਗੁਰੂ ਪਿਆਰਿਓ, ਸੰਗਤ ਨਾ ਛੱਡਿਓ। ਕਿੰਨੇ ਕੰਮ ਵੀ ਜ਼ਰੂਰੀ।

ਉਹਨਾਂ ਦਾ ਇਤਿਹਾਸ ਪੜ੍ਹ ਕੇ ਸੁਣ ਕੇ ਉਹਦੀ ਛੱਡਣਾ, ਉਹਦੇ ਨਾਲ ਸਾਡਾ ਯਾਰ ਵਰਗਾ ਸੁਭਾਅ ਜਾ ਸਕਦਾ। ਹੁਣ ਤੁਸੀਂ ਵੀ ਅੰਦਰੋਂ ਮੰਗੋ ਕਿ ਗਰੀਬ ਨਵਾਜ਼

ਕਿਉਂਕਿ ਤੁਹਾਡੇ ਚੋਂ ਬਹੁਤ ਬੀਬੀਆਂ ਅਲੱਗ ਅਲੱਗ ਸੇਵਾ ਨਿਭਾਉਂਦੀਆਂ, ਕਿਤੇ ਸਾਡੀ ਸੇਵਾ ਚ ਕਰਤਾਪਨ ਨਾ ਆ ਜਾਏ। ਸੇਵਕ ਬਣ ਕੇ ਵੇਖੋ ਬਾਬਾ ਜੀ ਕਿੱਡੀ ਪਦਵੀ ਤੇ ਕੌਲੇ ਜੂਠੇ ਸੰਗਤ ਦੇ ਮਾਂ ਜੀ। ਸਤਿਗੁਰੂ ਪਤਾ ਨੀ ਦੂਜੇ ਸਿੱਖਾਂ ਨੂੰ ਪ੍ਰੇਰਣਾ ਦੇਣ ਲਈ ਪੁੱਛਦੇ ਨੇ ਦੱਸ ਤੇ ਸਹੀ ਕੌਲੇ ਕਿਉਂ ਮਾਂਜਦਾ। ਕਹਿੰਦੇ ਜੀ ਮੈਂ ਤਾਂ ਮਾਂਜਦਾ ਕਿ ਮਨ ਛਾਲਾਂ ਮਾਰ ਸਕਦਾ ਤੇ ਮੇਰੀ ਸੇਵਕ ਬਣ ਕੇ ਬੀਤ ਜਾਵੇ, ਕਰਤਾਪਨ ਨਾ ਆ ਜਾਵੇ। 50,000 ਦਾ ਇਕੱਠ ਨਹਿਰ ਤੇ ਬਾਬਾ ਈਸ਼ਵਰ ਸਿੰਘ ਜੀ ਤੇ ਕਹਿਣਾ ਮੈਂ ਤੇ ਝਾੜੂ ਦੇਣ ਵਾਲਾ ਮੈਂ, ਤੇ ਫਿਰ ਕਹਿਣਾ ਵੀ ਮੈਂ ਪੜਿਆ ਲਿਖਿਆ ਨੀ ਬਾਬਾ ਈਸ਼ਵਰ ਸਿੰਘ ਜੀ। 50,000 ਦੇ ਇਕੱਠ ਜੀ ਕਹਿਣਾ ਕਿ ਮੈਂ ਤੇ 3 ਜਮਾਤਾਂ ਪੜਿਆ ਬਾਬਾ ਈਸ਼ਵਰ ਸਿੰਘ ਜੀ ਦੇ ਬੱਚਿਆਂ ਨੂੰ ਵੀ ਮੈਂ ਤੇ 3 ਜਮਾਤਾਂ ਪੜਿਆ ਤੇ ਮੈਨੂੰ 3 ਜਮਾਤਾਂ ਬਾਬਾ ਨੰਦ ਸਿੰਘ ਜੀ ਨੇ ਪੜ੍ਹਾਈਆਂ। ਪੱਬਾ ਭੁੱਲ ਗਿਆ ਜੀ, ਪੱਬਾ ਭਲਾ ਜੀ ਤੇ ਪੱਬਾ ਭਾਣਾ ਜੀ। ਗੱਜ ਕਿਹਾ ਕੋ ਸਤਨਾਮ ਸ੍ਰੀ ਵਾਹ। ਬਾਬਾ ਜੀ ਨੇ ਕਹਿਣਾ ਵੀ ਮੈਂ ਤੇ ਆਹ 3 ਜਮਾਤਾਂ ਪੜ੍ਹਾਂ। ਫਿਰ ਬਚਨ ਸੁਣਾਇਆ ਬਾਬਾ ਈਸ਼ਰ ਸਿੰਘ। ਕਹਿੰਦੇ ਇੱਕ ਵਾਰੀ ਬਾਬਾ ਜੀ ਇੱਕ ਗੁਰਦੁਆਰੇ ਵੱਲ ਉਂਗਲ ਕਰਕੇ ਕਹਿਣ ਲੱਗੇ ਕਿੰਨਾ ਸੋਹਣਾ ਬਣਿਆ ਹੈ। ਬਾਬਾ ਈਸ਼ਰ ਸਿੰਘ ਜੀ ਕਹਿੰਦੇ ਵੀ ਮੈਂ ਅੱਗੋਂ ਕਹਿਤਾ ਹਾਂ ਜੀ ਬਿਲਕੁਲ ਠੀਕ, ਬਿਲਕੁਲ ਠੀਕ। ਕਹਿੰਦੇ ਇਹ ਹੁਣ ਅਸੀਂ ਬੋਲ ਨਹੀਂ ਸਕਦੇ, ਉਹਨਾਂ ਨੇ ਆਖਿਆ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਸਾਨੂੰ ਤਾੜ ਕਰਕੇ ਚਪੇੜ ਪਈ।

ਸਾਡੇ ਵੀ ਸੇਵਕ ਬਣ ਕੇ ਬੀਤੇ। ਇਹੋ ਹੀ ਬਾਬਾ ਦੀਪ ਸਿੰਘ ਦੇ ਗੁਣ ਆ ਜਾਣਗੇ, ਇਹੋ ਹੀ ਸਾਡਾ ਮਿਲਣਾ ਹੈ, ਕਿਉਂਕਿ ਇਹ ਬੂਟਾ ਇਹੋ ਜਿਹਾ ਗੁਰੂ ਬਣਾਈ ਜਾਂਦਾ ਕਿ ਕਿਸੇ ਕੋਲੋਂ 82 ਕਮਰਿਆਂ ਦੀ ਸੇਵਾ ਲੈ ਰਿਹਾ, ਕਿਸੇ ਕੋਲੋਂ ਖੁੱਲੇ ਪਾਠ ਵੰਡਣ ਦੀ, ਕਿਸੇ ਕੋਲ ਸਹਿਜ ਪਾਠ ਵੰਡਣ ਦੀ, ਕਿਸੇ ਕੋਲ ਮਾਇਆ ਦੇ ਤੌਰ ਤੇ ਸੈਂਚੀਆਂ ਦੀ ਸੇਵਾ ਦੇ ਰਿਹਾ, ਕੋਈ ਸੈਂਚੀਆਂ ਲਿਜਾ ਰਿਹਾ ਕਿਵੇਂ। ਕਿਤੇ ਮਨ ਚ ਫੁਰਨਾ ਬਣ ਜੇ, ਮੈਂ ਨਾ ਹੁੰਦਾ ਇੰਨੇ 82 ਕਮਰੇ ਨਹੀਂ ਸੀ ਬਣਨੇ, ਮੈਂ ਨਾ ਹੁੰਦਾ ਤੇ ਇੰਨੀਆਂ ਘਰਾਂ ਚ ਪ੍ਰਕਾਸ਼ ਨਹੀਂ ਸੀ ਹੋਣਾ, ਮੈਂ ਨਾ ਹੁੰਦਾ ਇੰਨੀਆਂ ਸੈਂਚੀ ਰੇਲਾਂ ਜਾਣੀਆਂ ਨਹੀਂ ਸੀ, ਮੈਂ ਨਾ ਹੁੰਦਾ ਇੰਨਿਆਂ ਨੇ ਵਾਜਾ ਨਹੀਂ ਸੀ ਸਿੱਖਣਾ, ਮੈਂ ਨਾ ਹੁੰਦਾ ਇੰਨੇ ਪਾੜ ਚ ਪਈ ਨਹੀਂ ਸੀ ਵੰਡੇ ਜਾਣੇ। ਜੇ ਇਹ ਆ ਜੇ ਤੇ ਸਮਝੋ ਅਸੀਂ ਕਰਤਾ ਬਣ ਗਏ। ਤੁਹਾਡੀ ਸੰਗਤ ਦਾ ਹੀ ਬੱਚਾ ਭਾਈ ਹਰਮਿੰਦਰ ਸਿੰਘ, ਜਿਹੜੇ ਪਹਿਲੇ ਦਫ਼ਤਰ ਚ ਬਹਿੰਦੇ ਸੀ ਭਲਾਈ ਕੇਂਦਰ, ਬਾਬਾ ਜੀ ਤੁਸੀਂ ਉਹਨੂੰ ਪਿਆਰ ਨਾਲ ਕਹਿੰਦੇ ਹੋ, ਹੁਣ ਉਹਦੀ ਡਿਊਟੀ ਬਾਹਰ ਏ, 7 ਦਿਨ ਲੜੀਆਂ ਚਲਾ ਕੇ ਆਏ ਗੰਗਾਨਗਰ। ਇਹ ਜਿਹੜੀਆਂ ਲੜੀਆਂ ਚੱਲਦੀਆਂ ਨੇ, ਗੰਗਾਨਗਰ ਵੀ ਸ਼ੁਰੂ ਹੋਈਆਂ ਨੇ ਗੁਰੂ ਦੀ ਮਿਹਰ ਨਾਲ। ਉਥੇ ਇੰਨਾ ਸੰਗਤ ਦਾ ਮਨ ਭਿੱਜਿਆ, ਲੋਕੀ ਬੈਂਕ ਜਾਣਾ ਛੱਡ ਗਏ, ਦਫ਼ਤਰ ਜਾਣਾ ਛੱਡ ਗਏ, ਵੀ ਸਾਡੇ ਕਦਮ ਵੀ ਉਸ ਘਰ ਵੱਲ ਜਾਂਦੇ ਜਿੱਥੇ ਲੜੀਆਂ ਰੱਖੀਆਂ। ਆਨੰਦ ਹੀ ਬੜਾ, 10-12 ਪਾਠ ਉੱਥੇ ਲੜੀਆਂ ਦੇ ਰੱਖੇ, 9 ਤੋਂ ਸ਼ਾਮੀ 5 ਵਜੇ ਤੱਕ। ਹੁਣ ਤੁਸੀਂ ਤੇ ਥੋੜਾ ਗਿੱਜ ਗਏ ਹੋ, ਹੈ ਜੀ, ਤੇ ਤੁਹਾਡੇ ਲਈ ਤਾਂ ਕੋਈ ਐਡੀ ਨਹੀਂ। ਜਿਹਨੂੰ ਉਧਰ 82 ਧਰਤੀ ਨੂੰ ਮਿਲੇ ਨਾ, ਉਹਨਾਂ ਲਈ ਬੜੀ ਵੱਡੀ ਬਾਤ। ਉਹ ਘਰ ਛੱਡ ਕੇ ਵੇਖੋ 7 ਦਿਨ ਉੱਥੇ, ਨਵੀਂ ਚੀਜ਼ ਸ਼ੁਰੂ ਕਰਾਉਣੀ ਬੜੀ ਔਖੀ ਸੀ, ਬਹੁਤ ਔਖੀ। ਹੁਣ ਜਦੋਂ 7 ਦਿਨ ਦੀਆਂ ਲੜੀਆਂ ਦੇ ਭੋਗ ਪਏ, ਪਰਿਵਾਰ ਵੀ, ਗੁਰਦੁਆਰਿਆਂ ਦੇ ਪ੍ਰਧਾਨ ਵੀ, ਹੋਰ ਵੀ, ਉਹ ਸਾਰਿਆਂ ਨੇ ਬੜਾ ਸਤਿਕਾਰ ਦਿੱਤਾ ਭਾਈ ਹਰਮਿੰਦਰ ਸਿੰਘ ਜਿਹੜੇ ਬਾਬਾ ਜੀ। ਜਦੋਂ ਆਇਆ ਤੇ ਮੈਨੂੰ ਪਤਾ ਲੱਗ ਗਿਆ ਫੋਨ ਤੇ ਸਤਿਕਾਰ ਬੜਾ ਮਿਲਿਆ। ਮੈਂ ਕਿਤੇ ਪਾਸਾ ਨਾ ਉਲਟ ਜੇ, ਡਰ ਬੜਾ ਲੱਗਦਾ। ਜਦੋਂ ਆਇਆ ਤੇ ਕਹਿੰਦਾ ਵੀ ਇੰਜ ਗੰਗਾਨਗਰ ਸਮਾਪਤੀ ਹੋ ਗਈ ਏ, ਹੁਣ ਪਰਸੋਂ ਚੌਥ ਕੁਰਾਲੀ ਜਾਣਾ, ਉੱਥੇ ਵੀ 7 ਦਿਨ ਲੜੀਆਂ, ਉਹ ਵੀ ਨਵੀਆਂ ਸ਼ੁਰੂ ਹੋਈਆਂ। ਮੈਂ ਕਿਹਾ ਫੋਨ ਤੇ ਬਾਕੀ ਗੱਲ ਤੇ ਬਾਅਦ ਕਰਾਂਗੇ, ਕਿ ਪਹਿਲੇ ਬਾਬਾ ਦੀਪ ਸਿੰਘ ਦੇ ਦਰ ਤੇ ਨਾ 1 ਘੰਟੇ ਜੋੜੇ ਝਾੜ ਗਿਆ। ਕਹਿੰਦਾ ਉਹ ਕਿਉਂ? ਮੈਂ ਕਿਹਾ ਉਹ ਇਸ ਵਾਸਤੇ ਕਿ ਫੋਨ ਤੇ ਰਿਪੋਰਟ ਆ ਗਈ ਏ ਕਿ ਸਰੋਪੇ ਬੜੇ ਪਏ ਐ, ਲੋਹੀਆਂ ਬੜੀਆਂ ਪਈਆਂ, ਸੰਗਤ ਨੇ ਬਹੁਤ ਸਤਿਕਾਰ ਕੀਤਾ, ਤੇ ਕਿਤੇ ਇਹ ਨਾ ਫੁਰਨਾ ਬਣ ਜੇ ਬਈ ਸਭ ਕੁਝ ਮੇਰੇ ਕਰਕੇ ਜੋੜੇ ਝਾੜ ਕੇ ਆ 1 ਘੰਟਾ, ਤੇ ਕਹਿ ਬਾਬਾ ਦੀਪ ਸਿੰਘ ਜੀ ਜਿੱਥੇ ਮਰਜ਼ੀ ਭੇਜੋ, ਹੈਗਾ ਮੈਂ ਤੁਹਾਡੇ ਜੋੜੇ ਝਾੜਨ ਲਈ।

ਦਿਨ ਦਿਨ ਤੁਹਾਡੇ ਕੋਲੋਂ ਬਾਹਰ ਕੋਈ ਗੁਰੂ ਸੇਵਾ ਲੈ ਕੇ ਆ ਕੇ ਘੰਟਾ ਜੋੜੇ ਝਾੜਿਆ ਕਰੋ। ਉਹ ਕਿਸ ਵਾਸਤੇ ਕਿ ਸੱਚਿਆ ਪਾਤਸ਼ਾਹ ਅਸੀਂ ਜੋੜੇ ਝਾੜਨਾ ਲਈ ਆ, ਸਾਡੀ ਸੇਵਕ ਬਣ ਕੇ ਬੀਤ ਜਾਵੇ। ਇਹਦੇ ਨਾਲ ਨਾ ਜੀ ਵਾੜ ਲੱਗ ਜਾਂਦੀ, ਜਿੱਥੇ ਤੁਸੀਂ ਹੋ ਕੇ ਆਏ ਹੁੰਦੇ ਨਾ ਉੱਥੇ ਵਾੜ ਲੱਗ ਜਾਂਦੀ, ਵਾੜ ਤੁਹਾਡੀ ਨਿਮਰਤਾ ਨਾਲ ਉੱਥੇ ਵਾੜ ਲੱਗ ਜਾਂਦੀ ਗੁਰੂ। ਇਹਨੂੰ ਮੈਂ ਦੱਸ ਨਹੀਂ ਸਕਦਾ ਲਫ਼ਜ਼ਾਂ ਚ, ਇਸ਼ਾਰਾ ਲੈਣਾ। ਜਿਤਨੇ ਅਸੀਂ ਬੈਠੇ ਆ ਬਾਬਾ ਦੀਪ ਸਿੰਘ ਜੀ ਦਾ ਗੁਣ, ਹੁਣ ਬਾਰਿਸ਼ ਹੋ ਗਈ ਹੈ ਤੇ ਅਗਲਾ ਸਵਾਲ ਜਵਾਬ ਬੜੇ ਪਿਆਰੇ ਹੈ। ਕੈਸਾ ਸੀਨ ਹੋਏਗਾ, ਮਾਲਕ ਖੜਾ ਹੋਵੇ, ਬਾਬਾ ਜੀ ਦੇ ਹੱਥ ਸਵਾਹ ਨਾਲ ਲਿਬੜੇ ਹੋਣ, ਕੋਲਾ ਹੱਥ ਫੜਿਆ ਹੋਵੇ ਤੇ ਇਹ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਕੋਲੇ ਕਿਉਂ ਮਾਈਦਾ ਪਿਆ ਦੀਪ ਸਿੰਘ। ਉਹਨਾਂ ਨੇ ਕਿਹਾ ਜੀ ਸੇਵਕ ਬਣ ਕੇ ਬੀਜ ਜੇ, ਮੈਂ ਕਰਤਾ ਨਾ ਬਣ ਜਾ। ਤੇ ਹੁਣ ਅਗਲਾ ਸਵਾਲ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਅਗਲੀ ਵਾਰੀ ਸਾਂਝਾ ਕਰਾਂਗੇ, ਉਹ ਉਹਨਾਂ ਨੇ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਹੋ ਗਈ ਹੈ, ਹੁਣ ਕੋਲ ਖੜੇ ਹੋ ਤੇ ਮੇਰੀ ਵੀ ਇੱਕ ਸਵਾਲ ਜਿਹੜਾ ਨਾ ਉਹ ਆਪ ਜੀ ਕਿਰਪਾ ਕਰੋ ਉਹਦਾ ਮੈਨੂੰ ਜਵਾਬ ਝੋਲੀ ਚ ਪਾਓ। ਤੇ ਉਹ ਸਵਾਲ ਸੀ ਕਿ ਗੁਰੂ ਦੀ ਖੁਸ਼ੀ ਕਿਵੇਂ ਲਈ ਦੀ ਹੈ। ਆਖੋ ਸਤਨਾਮ। ਇਹ ਬਾਬਾ ਦੀਪ ਸਿੰਘ ਨੇ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿ ਮੇਰੀ ਵੀ ਇੱਕ ਦਿਲ ਚ ਸਵਾਲ ਹੈ ਵੀ ਸੋਚਿਆ ਸੀ ਅੱਜ ਪੁੱਛਦਾ ਕੱਲ ਪੁੱਛਦਾ। ਤੇ ਬਾਬਾ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੱਸ ਕੀ ਪੁੱਛਦਾ ਦੀਪ ਸਿੰਘ। ਕਹਿੰਦੇ ਜੀ ਮੇਰਾ ਸਵਾਲ ਹੈ ਕਿ ਗੁਰੂ ਦੀ ਖੁਸ਼ੀ ਕਿਵੇਂ ਲਈ ਦੀ ਹੈ, ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ। ਉਹ ਜਿਹੜਾ ਜਵਾਬ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਉਹ ਅਗਲੇ ਵੀਰਵਾਰ ਆਖੋ ਸਤਨਾਮ। ਬਾਬਾ ਜੀ ਸੇਵਾ ਲੈਣ, ਕਿਉਂਕਿ ਉਹ ਵੀ ਬਣ ਜਾਣਾ ਇਹੋ ਹੀ 26 ਜਨਵਰੀ ਤੋਂ ਬਾਅਦ ਨੇੜੇ ਨੇੜੇ ਹੀ ਆ ਜਾਣਾ ਪ੍ਰਸੰਗ, ਇਹੋ ਹੀ ਚੱਲਣਾ। ਤੇ ਅੱਜ ਤੇ ਉਹ ਗੱਲ ਬਣ ਗਈ ਜਿਹੜਾ ਟੈਲੀਵਿਜ਼ਨ ਸੀਰੀਅਲ ਵਾਲੀ, ਉਹ ਵੀ ਸੀਰੀਅਲ ਇੱਥੇ ਕਰਕੇ ਮੁਕਾਉਂਦੇ ਆ ਕਿ ਬੀਬੀ ਕਹਿੰਦੀ ਹੁਣ ਲਾੜਾ ਹੀ ਪੈਣਾ, ਕੱਲ ਕੀ ਹੋਣਾ ਹੈ ਜੀ। ਜਿਹੜੇ ਬਾਰਿਸ਼ ਕਰਕੇ ਗੱਡੀਆਂ ਚ ਬੈਠੇ ਆ ਜਾਂ ਵਿਚਾਰੇ ਮਗਰ ਚਲੇ ਗਏ ਆ ਜਾਂ ਰਿਸ਼ਤੇਦਾਰੀ ਕਰਕੇ ਆਏ ਆ ਜਾਂ ਜਿਹੜਾ ਪਰਿਵਾਰ ਕਰਾ ਰਿਹਾ, ਜੇ ਤੇ ਸਾਰਾ ਕਿਣਕਾ ਕਰੰਟ ਲੱਗ ਜੇ ਫਿਰ ਕਹਿੰਦਾ ਹੁਣ ਅਗਲੇ ਵੀਰਵਾਰ ਆਉਣਾ ਜ਼ਰੂਰ ਹੈ। ਵੀ ਗੁਰੂ ਗੋਬਿੰਦ ਸਿੰਘ ਨੇ ਕੀ ਜਵਾਬ ਦਿੱਤਾ ਗੁਰੂ

ਬੜੀ ਉੱਚੀ ਪਦਵੀ ਤੇ ਪਹੁੰਚ ਜਾਂਦੇ ਆ, ਪਰ ਉਹ ਪਦਵੀ ਮੈਲੀ ਹੁੰਦੀ ਹੈ, ਉਹ ਪਦਵੀ ਚ ਮੈਲ ਹੁੰਦੀ ਹੈ। ਕਹਿੰਦੇ ਜੇ ਬਖਸ਼ਿਆਂ ਦਾ ਸੰਗ ਕਰੇ ਨਾ ਉੱਚੀ ਪਦਵੀ ਪਵਿੱਤਰ ਮਿਲੇਗੀ।